0: ਅਣਗ ਭੋਗ ਵਿਖਿਆ ਕੇ ਕਰੈ
1: ਮੈਂ ਤਿਸ ਤਾਵੇ ਖਪ ਖਪ ਮਰੇ
0: ਬਿਨਾ ਸੰਤੋਖ ਨਹੀਂ ਕੋ ਰਾਜੈ
1: ਸੁਪਨ ਮਨੋਰਥ ਫਿਰਥੈ ਸਭ ਕਰਜੈ
0: ਨਾਮ ਰੰਗ ਸਰਬ ਸੁਖ ਹੋਏ
1: ਬਟ ਬਾਕੀ ਕਿਸੇ ਪ੍ਰਾਪਤ ਹੋਏ
0: ਕਰਨ ਕਰਾਵਣੇ ਆਪੇ ਆਪ
1: ਸਦਾ ਸਦਾ ਨਾਮ

0: ਬ੍ਰਹਮਸਪਤਿ
1: ਸਤਿਗੁਰ ਸਿੱਖੀ ਕਰੇ ਬ੍ਰਿਤਪਾਲ
0: ਸੇਵਕੋ ਗੁਰ ਸਦਾ ਦਿਆਲ
1: ਸਿੱਖੀ ਗੁਰ ਦੁਰਮਤ ਮਲ ਹਿਰੇ
0: ਗੁਰਬਚਨੀ ਹਰ ਨਾਮ ਉਚਰੇ
1: ਸਤਿਗੁਰ ਸਿੱਖੇ ਬੰਧਨ

0: ਕਛ ਪਰਮਾ
1: ਸਿਆਣ ਭਲਿਆ ਨਾ ਜਾਈਏ
0: ਨਾਨਕ ਐਸਾ ਗੁਰ ਵਡ ਭਾਗੀ ਪਾਈਐ
1: ਸਫਲ ਦਰਸ਼ਨ ਦੇਖ ਪਨੀਤ
0: ਪਰਸਾ ਚੰਨ ਗਤ ਨਿਰਮਲ ਰੀਤ।

0: Fateh.
1: Fateh, Grupe Hari Satsang. Sadhguru ne paar bakshish kiti, rehmat kiti, apna jaap aap karwaya. Sariyan sangtaan da tel tu tanwadi hai bhai. Jo bhi chal ke aaye ho, Sadhguru mehr karan. Aap sariyan di hazri dar parwan karan. ਅਤੇ ਆਪਣੇ ਚੰਨਾਂ ਨਾਲ ਇਸੇ ਤਰ੍ਹਾਂ ਜੋੜੀ ਰੱਖਣ ਸੋ ਆਓ ਸਮਾਂ ਆਪਣੀ ਰਫਤਾਰ ਨਾਲ ਜਾ ਰਿਹਾ ਹੈ 14 ਦਿਨ ਆਲਰੇਡੀ ਹੋ ਚੁੱਕੇ ਨੇ ਕੱਲ੍ਹ ਤੋਂ ਆਪਾਂ ਬੁੱਧਵਾਰ ਸ਼ੁਰੂ ਕੀਤਾ ਸੀ ਕੱਲ੍ਹ ਨੂੰ ਬੁੱਧਵਾਰ ਹੈ ਸੋ ਬੜੀ ਜਲਦੀ ਸਮਾਂ ਜਾ ਰਿਹਾ ਹੈ ਜੇ ਹਾਜ਼ਰੀਆਂ ਭਰ ਰਹੇ ਹੋ ਭਾਈ ਭਾਗਾਂ ਵਾਲੇ ਜਿਨ੍ਹਾਂ ਨੇ ਅਜੇ ਨਹੀਂ ਸ਼ੁਰੂ ਕੀਤਾ ਉਹ ਵੀ ਜ਼ਰੂਰ ਸ਼ੁਰੂ ਕਰੋ ਆਪਣੇ ਕੋਲ ਇੱਕ ਮਹੀਨਾ ਬਾਕੀ ਹੈ ਵੱਧ ਚੜ੍ਹ ਕੇ ਆ ਕੇ ਸੇਵਾ ਸਿਮਰਨ ਕਰੀਏ ਆਪਣਾ ਜਨਮ ਸਫਲਾ ਕਰੀਏ ਧੰਨਵਾਦੀ ਹਾਂ ਹੁਣ ਰਹਿਰਾ ਸਾਹਿਬ ਦੇ ਪਾਠ 6 ਵਜੇ ਸ਼ੁਰੂ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਹੈ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ।

ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੇਤੇ ਤੇਰੇ ਵਾਮਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਉਂ ਕਹੀਆ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਵਨ ਪਾਣੀ ਬੈ ਸੰਤਰ

ਸੁਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੜਨ ਰਖੀਸ਼ਵਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਦਨੋ ਮੋਹਣੀਆਂ ਮਨ ਮੋਹਨ ਸਵਰਗ ਮੱਛ ਪਿਆਲੇ ਗਾਵਣ ਤੁਦਨੋ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ।

ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸ਼ਾਹ।

ਡਿੱਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ

ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਬ ਸਭ ਚੰਗਿਆਈਆਂ, ਸਿੱਧਾ ਪੁਰਖਾਂ ਕੀਆਂ ਵਡਿਆਈਆਂ, ਤੁਦ ਵਿਣ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ,

ਮਾਂ ਵਿਸਰੈ ਮਰ ਜਾਓ, ਆਖਣ ਔਖਾ ਸੱਚਾ ਨਾਓ, ਸੱਚ ਨਾਮ ਕੀ ਲਾਗੈ ਭੂਖ।

ਨਾਹੇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਗ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮਾ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪ੍ਰਗਾਸ਼

ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮੇਰਾ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਹ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਰਿਜਗ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸੈ ਕੁਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਤਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਗਮਾ ਅਗੰਮ ਅਗੰਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰ ਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ

ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵੈ ਜੋ ਸੇਵੈ ਤੁਦ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਤੁਦ ਜੀ, ਸੇ ਜਨ ਜੁਗ ਮਹਿ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਾਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਣ ਤੁਧ ਜੀ।

ਪੜੇ ਬਹੁ ਸਿਮਰਤ ਸ਼ਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੇ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇ ਵਡ ਅਵਰ ਨਾ ਕੋਈ।

ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਹੀ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਾਇਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜਤ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵੀ ਛੋੜਿਆ ਆਪ ਮਿਲਾਇਆ ਤੂੰ ਦਰੀਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ

ਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ।

ਕਦੇ ਹੋਈਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗ

ਆਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਾਈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਬੈ ਤੁਮ ਘਾਵੋ, ਆਪ ਹਾਥ ਦੈ ਮੋਹੇ ਬਚਾਵੋ। ਸੁਖੀ ਵਸੈ ਮੋਰ ਪਰਵਾਰਾ, ਸੇਵਕ ਸਿੱਖ ਸਬੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰਿਐ, ਸਭ ਬੈਰਨ ਕੋ ਆਸ ਸੰਘਰਿਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ। ਤੁਮੇ ਛਾੜ ਕੋਈ ਅਵਰਨਾ ਧਿਆਹੂੰ, ਜੋ ਬਰ ਚਾਹੂੰ ਸੋ ਤੁਮ ਤੇ ਪਾਊਂ। ਸੇਵਕ ਸਿੱਖ ਹਮਾਰੇ ਤਾਰੀਆ ਹੈ, ਚੁਨ ਚੁਨ ਸਤਰੁ ਹਮਾਰੇ ਮਾਰੀਆ ਹੈ। ਆਪ ਹੱਦ ਮੁਝੇ ਉਭਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ। ਉਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜੂ ਕਰੇਹੋ ਰੱਛਾ। ਰਾਖ ਲਿਓ ਮੈਂ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮਹੋ ਪੁਰੀ ਚਤੁਰ ਦਸਕੰਤਾ। ਕਾਲ ਪਾਏ ਬ੍ਰਹਮਾ ਭਵਤਰਾ, ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ।

ਤਰ ਸਭ ਹੂੰ ਜੇਤੇ ਬਦਨ ਸਿਰਠ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀਤੇ ਰਹਿਤ ਨਿਰਾਲਮ ਜਾ

ਤਰਸ ਪਿਆ ਮਿਹ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀ ਵੈ ਹਰਿਆ ਪੌੜੀ, ਤਿੱਥੈ ਤੂੰ ਸਮਰੱਥ

ਪਾਹੇ ਭਾਉ ਜਲ ਵਿਖਮ ਸਗਾ ਪੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹ ਸਾਹ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜੇ ਬਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇਤੀ ਰੱਥਿਆ ਦਰਗਾਹ ਪਾਈਏ ਠਾਉ

ਸਾਰ ਆਪ ਉਭਾਰਿਆ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆ, ਹੋਵਾ ਆਪ ਦਇਆਲ ਮਨੋ ਨਾ ਵਿਸਾਰਿਆ, ਸਾਧ ਜਨਾ ਕੇ ਸੰਗ ਭਵ ਜਲ ਤਾਰਿਆ, ਸਾਗਤ

ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ। ਅਰਜਨ ਹਰਗੋਬਿੰਦ ਨਾਮ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਆਏ ਸਡਿੱਠੇ ਸ਼ਬਦ ਹੁਜਾਏ। ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆਵੇ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ। ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ ਆਦਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮਹੇ ਸੀਸ ਦਿੱਤੇ ਬੰਦ ਬੰਦ ਕਟਵਾਏ। ਖੁੱਪਰੀਆਂ ਹਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ।

ਵਾਹਿਗੁਰੂ ਚੇਤੇ ਆਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਦਰਸ਼ਿਆ ਰਿਆਇਤ ਦੇਖ ਤੇਗ ਫਤਿਹ ਬਿਰਦਗੀ ਪੈ ਜਬੰਤ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ

ਵਾਹਿਗੁਰੂ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਅਤੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਬਾਰ ਮਿਹਰਾਂ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ। ਸਾਜਰੇ ਦੀਵਾਨਾਂ ਦੀ ਰਮਤਾ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਸ਼ਹੀਦੀ ਪ੍ਰਵਾਨ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਬੀਬੀਆਂ ਵੱਲੋਂ ਸਭ ਤੋਂ ਪਹਿਲਾਂ ਸਤਿਗੁਰੂ ਜੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ 'ਚ ਹੋਏ, ਉਪਰੰਤ ਸੋਦਰ ਦੇ ਪਾਠ ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਨੇ, ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ, ਗੁਰਬਾਣੀ ਦਾ ਭਾਵ ਜਾਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ, ਆਈ ਸੰਗਤ ਦੀ ਹਾਜ਼ਰੀ ਤੇ ਲੋੜ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣਿਆਂ, ਸਰਦਾਰ ਇੰਦਰਜੀਤ ਸਿੰਘ, ਸਰਦਾਰ ਜਸਵੀਰ ਕੌਰ ਵੱਲੋਂ ਆਪਣੀ ਪੋਤਰੀ ਅਤੇ ਸਰਦਾਰ ਬਲਤੇਜ ਸਿੰਘ, ਬੀਬੀ ਜਸਕਿਰਨ ਕੌਰ ਵੱਲੋਂ ਆਪਣੀ ਬੇਟੀ ਅਰਜੋਈ ਕੌਰ ਦੇ ਜਨਮਦਿਨ ਦੀ ਖੁਸ਼ੀ ਸਤਿਗੁਰੂ ਜੀ ਸ਼ੁਕਰਾਨਾ ਕਰਦਿਆਂ ਹੋਇਆਂ ਸੁਖਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਲਈ ਕਿਰਪਾ ਕਰਨੀ, ਪਰਿਵਾਰ ਅਤੇ ਬੱਚੀ ਦੇ ਸਿਰ 'ਤੇ ਮਿਹਰ ਪ੍ਰਾਰਥਨਾ, ਪਰਿਵਾਰ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣ, ਬੱਚੀ ਨੂੰ ਮਾਤਾ ਪਿਤਾ ਆਗਿਆ ਕਰੀ ਦਾਨ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਸਰਦਾਰ ਤਾਰਾ ਸਿੰਘ ਦੀ ਤੰਦਰੁਸਤੀ ਵਾਸਤੇ ਪਰਿਵਾਰ ਨੂੰ ਬੇਨਤੀ ਹੈ, ਰਜਿੰਦਰ ਸਿੰਘ, ਕੁਵਿੰਦਰ ਸਿੰਘ ਵੱਲੋਂ ਪਰਿਵਾਰ ਤੰਦਰੁਸਤ ਚੜ੍ਹਦੀ ਕਲਾ ਅਰਦਾਸ ਬੇਨਤੀ ਹੈ, ਗੁਰਲਾਲ ਸਿੰਘ ਵੱਲੋਂ ਨਵੀਂ ਗੱਡੀ ਲੈਣ 'ਤੇ ਸ਼ੁਕਰਾਨਾ ਕਰਦੇ ਹਨ, ਪਰਿਵਾਰਾਂ ਦੀਆਂ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਅਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ, ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ, ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਮਖਸ਼ੂਲਾਈ ਸ੍ਰੀ ਮੁਖਵਾਕ

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜੇ ਜੁੜੇ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਦਤ ਮਨ ਚ ਹਾਜ਼ਰੀਆਂ ਭਰ ਰਹੇ ਹੋ। ਹਰ ਸਾਲ ਦੀ ਤਰ੍ਹਾਂ ਬੀਬੀਆਂ ਵੱਲੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਪੁਰਬ ਅਗਲੇ ਮਹੀਨੇ ਆ ਰਹੇ ਹਨ। ਰੋਜ਼ਾਨਾ ਹੀ ਸੋਹਣੇ ਸਾਹਿਬ ਜੀ ਦੇ ਪਾਠ ਹੋ ਰਹੇ ਹਨ, ਸੋਦਰ ਦੇ ਪਾਠ ਹੋਏ, ਅਰਦਾਸ ਬੇਨਤੀ ਪਿੱਤਰ ਹੁਕਮ ਸਰਨ ਕੀਤਾ। ਹੁਣ ਅਗਲਾ ਪ੍ਰੋਗਰਾਮ ਸਤਿਕਾਰ ਜੋ ਭਾਈ ਸਾਹਿਬ ਜਸਵਿੰਦਰ ਸਿੰਘ ਜੀ ਜੰਡੀ ਜੀ ਆਪ ਜੀ ਨੂੰ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਧੰਨਵਾਦੀ ਹਾਂ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮਾਉਂਟ, ਜਿਨ੍ਹਾਂ ਨੇ ਸੋਦਾ ਰਹਿਰਾ ਸਾਹਿਬ ਜੀ ਦੀ ਬਾਣੀ ਆਪ ਸੰਗਤਾਂ ਨੂੰ ਸਰਵਣ ਕਰਾਈ ਹੈ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਦਾ ਜੋ ਦੀਵਾਨ ਹੈ, ਸਤਿਕਾਰ ਜੋ ਗਿਆਨੀ ਗੁਰਪ੍ਰੀਤ ਸਿੰਘ ਜੀ, ਗਿਆਨੀ ਜਗਤਾਰ ਸਿੰਘ ਜੀ, ਇਹਨਾਂ ਦਾ ਜਥਾ ਆਪ ਸੰਗਤਾਂ ਨੂੰ ਕੀਰਤਨ ਨਾਲ ਜੋੜਨਗੇ। ਆਰਤੀ ਦਾ ਕੀਰਤਨ ਹੋਵੇਗਾ ਅਤੇ ਉਸ ਤੋਂ ਬਾਅਦ ਜੋ ਕਥਾਵਾਚਕ ਸਾਡੇ ਪਾਸ ਨੇ ਉਹ ਹਾਜ਼ਰੀ ਭਰਨਗੇ ਅਤੇ ਗੁਰੂ ਕਾ ਕੀਰਤਨ ਫਿਰ ਹੋਵੇਗਾ। ਸਤਿਕਾਰਯੋਗ ਭਾਈ ਪਿੰਦਰਪਾਲ ਸਿੰਘ ਜੀ 8 ਵਜੇ ਤੋਂ ਲੈ ਕੇ 9 ਵਜੇ ਤੱਕ ਹਾਜ਼ਰੀ ਭਰਨਗੇ। ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਜਿੰਨੇ ਕੁ ਦਿਨ ਉਹ 4 ਦਿਨ ਲਈ ਆਪਣੇ ਕੋਲ ਆਏ ਸੀ, ਕੱਲ੍ਹ ਪਹਿਲਾ ਦਿਨ ਸੀ, ਆਪਾਂ ਸਾਰੇ ਆਪਾਂ ਉਹਨਾਂ ਨੂੰ ਸੁਣ ਕੇ ਸਰਵਣ ਕਰੀਏ ਅਤੇ ਜਿਹੜੀ ਸੰਗਤ ਘਰਾਂ ਵਿੱਚ ਬੈਠ ਕੇ ਸਰਵਣ ਕਰਦੀ ਹੈ ਲਾਈਵ, ਉਹਨਾਂ ਨੂੰ ਵੀ ਬੇਨਤੀ ਹੈ ਕਿ ਵੱਧ ਚੜ੍ਹ ਕੇ ਆਓ। ਆਪਾਂ 4 ਦਿਨ ਉਹਨਾਂ ਤੋਂ ਇਹ ਜਿਹੜੀ ਕਥਾ ਉਹ ਜ਼ਰੂਰ ਸੁਣੀਏ। ਅਤੇ ਜੋ ਨਗਰ ਕੀਰਤਨ ਹੈ, ਆਪ ਸੰਗਤਾਂ ਨੂੰ ਪਤਾ ਹੀ ਹੈ, ਮੈਂ ਬਾਅਦ ਵਿੱਚ ਵੀ ਬੇਨਤੀ ਕਰਾਂਗਾ, ਆਓ। ਸਭ ਤੋਂ ਪਹਿਲਾਂ ਕੀਰਤਨ ਨਾਲ ਜੁੜੀਏ, ਆਰਤੀ ਕੀਰਤਨ ਹੋਵੇਗਾ, ਕੀਰਤਨ ਹੋਵੇਗਾ। ਮੈਂ ਬੇਨਤੀ ਕਰਦਾ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਉਹਨਾਂ ਦੇ ਜਥੇ ਨੂੰ ਕੀਰਤਨ ਨਾਲ ਜੋੜਨ। ਵਾਹਿਗੁਰੂ ਜੀ ਕਾ ਖਾਲਸਾ।

ਪਰਮਾਤਮਾ ਆਪ ਵਸਿਆ ਹੋਇਆ ਹੈ। ਸਾਰਿਆਂ ਵਿੱਚ ਉਸ ਰੱਬ ਨੂੰ ਵੇਖਣਾ ਸੀ, ਉਸ ਅਕਾਲ ਪੁਰਖ ਨੂੰ ਵੇਖਣਾ ਸੀ, ਪਰ ਸਾਡੀਆਂ ਜਿਹੜੀਆਂ ਅੱਖਾਂ ਨੇ ਉਹ ਨਿਰੰਕਾਰ ਨੂੰ ਨਹੀਂ ਦੇਖਦੀ, ਉਹ ਸਿਰਫ ਆਕਾਰ ਵੇਖਦੀਆਂ ਨੇ। ਕਿਤੇ ਸੋਹਣਾ ਜਿਹਾ ਦ੍ਰਿਸ਼ ਦੇਖ ਲਈਏ, ਮਨ ਕਹਿੰਦਾ ਕਿੰਨਾ ਸੋਹਣੀ ਜਗ੍ਹਾ ਹੈਗੀ, ਕਦੇ ਇਹ ਨਹੀਂ ਕਹਿੰਦੇ ਵੀ ਪਰਮਾਤਮਾ ਨੇ ਕਿੰਨੀ ਸੋਹਣੀ ਜਗ੍ਹਾ ਬਣਾਈ ਹੋਈ ਹੈ, ਇਹ ਆਕਾਰ ਵਿੱਚ ਕਿਵੇਂ ਰਚਿਆ ਮੱਚਿਆ ਰਹਿੰਦਾ ਹੈ ਇਹ ਮਨੁੱਖ। ਕਿਸੇ ਦਾ ਬਹੁਤ ਸੋਹਣਾ ਘਰ ਦੇਖ ਲਏ, ਘਰ ਦਿੱਤਾ ਰੱਬ ਨੇ, ਇਹ ਮਨੁੱਖ ਇਹ ਨਹੀਂ ਕਹਿੰਦੇ ਵੀ ਇਹ ਦੇਖੋ ਇਸ ਬੰਦੇ ਨੂੰ ਰੱਬ ਨੇ ਕਿੰਨਾ ਸੋਹਣਾ ਘਰ ਦਿੱਤਾ ਹੈ, ਬਸ ਇਹ ਕਹਿੰਦੇ ਵੀ ਮਕਾਨ ਕਿੰਨਾ ਸੋਹਣਾ ਹੈ, ਘਰ ਕਿੰਨਾ ਸੋਹਣਾ ਹੈ। ਕਿਉਂ? ਕਿਉਂਕਿ ਆਕਾਰ ਨੂੰ ਵੇਖ ਰਿਹਾ। ਜਦ ਕਿਸੇ ਬੰਦੇ ਦੀ ਸੁੰਦਰਤਾ ਇਹ ਮਨੁੱਖ ਦੇਖਦਾ ਹੈ ਤੇ ਫਿਰ ਉਸ ਬੰਦੇ ਨੂੰ ਸੁੰਦਰ ਕਹਿੰਦਾ ਹੈ, ਰੱਬ ਨੂੰ ਸੁੰਦਰ ਬਣਾਉਣ ਵਾਲਾ ਨਹੀਂ ਆਖਦਾ। ਇਹ ਨਹੀਂ ਕਹਿੰਦੇ ਵੀ ਉਸ ਰੱਬ ਨੇ ਇਸ ਬੰਦੇ ਨੂੰ ਕਿੰਨੀ ਸੁੰਦਰਤਾ ਦਿੱਤੀ ਹੈ। ਅਸੀਂ ਜੀਵ ਜਿਹੜੇ ਹੈਗੇ ਬਸ ਆਕਾਰ ਨੂੰ ਵੇਖਦੇ ਹਾਂ, ਆਕਾਰ ਵਿੱਚ ਵਸਦੇ ਹੋਏ ਨਿਰੰਕਾਰ ਨੂੰ ਨਹੀਂ ਵੇਖਦੇ। ਜਦਕਿ ਉਹ ਸਾਰਿਆਂ ਵਿੱਚ ਵਸਿਆ ਹੋਇਆ ਹੈ। ਹੋਰ ਗੁਰਬਾਣੀ ਨੂੰ ਆਪਾਂ ਪੁੱਛੀਏ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਮਨੁੱਖਾ ਕਦੇ ਤੇਰਾ ਧਿਆਨ ਇਸ ਵੱਲ ਕਿਉਂ ਨਹੀਂ ਜਾਂਦਾ? ਇਹ ਜਿੰਨੀ ਵੀ ਕਾਇਨਾਤ ਹੈ, ਇਹ ਜਿੰਨੇ ਵੀ ਸਰੀਰ ਨੇ, ਜਿੰਨੇ ਵੀ ਇਹ ਆਕਾਰ ਨੇ, ਇਹ ਸਾਰੇ ਉਸ ਪਰਮਾਤਮਾ ਦੇ ਸਾਜੇ ਹੋਏ ਨੇ। ਭਾਵ ਇਹ ਹੈ ਕਿ ਤੇਰੀ ਜਿਹੜੀ ਮਨੁੱਖਾ ਜਿਹੜੀ ਤੇਰੀ ਬਾਹਰਲੀ ਬਿਰਤੀ ਹੈ, ਜਿਹੜੀ ਤੇਰੀ ਸੰਸਾਰਕ ਬਿਰਤੀ ਹੈ, ਉਸ ਬਿਰਤੀ ਨੂੰ ਅੰਦਰ ਟਿਕਾਉਣਾ ਹੈ, ਇਹ ਮੰਨ ਲੈਣਾ ਹੈ ਕਿ ਉਹ ਪਰਮਾਤਮਾ ਮੇਰੇ ਅੰਦਰ ਵੀ ਵੱਸਦਾ ਹੈ, ਸਾਰਿਆਂ ਦੇ ਅੰਦਰ ਵੱਸਦਾ ਹੈ, ਅੰਦਰ ਵੱਸਦਾ ਹੋਇਆ ਦੇਖ। ਫਿਰ ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ, ਅਕਲ ਕਲਾ ਸੱਚ ਸਾਚ ਟਿਕਾਵੈ। ਅਕਲ ਕਲਾ, ਕਲਾ ਦਾ ਭਾਵ ਹੈ ਸੱਤਿਆ, ਤਾਕਤ। ਉਸ ਪਰਮਾਤਮਾ ਦੀ ਜਿਹੜੀ ਸੱਤਿਆ ਹੈ ਉਹ ਗਿਣਤੀ ਮਿਣਤੀ ਤੋਂ ਪਰੇ ਹੈ। ਜਦੋਂ ਦੁਨੀਆ ਦੀ ਤੌਰ ਤੇ ਦੇਖੀਏ ਤੇ ਹਰੇਕ ਮਨੁੱਖ ਦੇ ਕਾਰੋਬਾਰ ਦੀ, ਉਸਦੇ ਬੈਂਕ ਬੈਲੈਂਸ ਦੀ, ਵੱਡੇ ਤੋਂ ਵੱਡੇ ਵੱਡੇ ਬੰਦੇ ਦੀ ਉਹਦੀ ਗਿਣਤੀ ਮਿਣਤੀ ਹੋ ਜਾਂਦੀ ਹੈ। ਪਰ ਕਹਿਣ ਲੱਗੇ ਉਸ ਪਰਮਾਤਮਾ ਦੀ ਸੱਤਿਆ ਇਹੋ ਜਿਹੀ ਹੈ ਕਿ ਉਹਦੀ ਗਿਣਤੀ ਮਿਣਤੀ ਨਹੀਂ ਹੁੰਦੀ। ਹੋਰ ਆਪਾਂ ਪੰਜਵੇਂ ਪਾਤਸ਼ਾਹ ਜੀ ਨੂੰ ਪੁੱਛ ਲੈਂਦੇ ਹਾਂ, ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਈਐ। ਅਸਾਂ ਜੀਵਾਂ ਦੇ ਇੱਕ ਜੀਵ ਹੈ, ਇੱਕ ਜੀਵ ਨਾਲ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰੀਏ। ਤੇਰੇ ਗੁਣ ਤਾਂ ਬੇਅੰਤ ਨੇ, ਤੇਰੇ ਗੁਣਾਂ ਦੀ ਗਿਣਤੀ ਮਿਣਤੀ ਨਹੀਂ ਹੋ ਸਕਦੀ। ਫਿਰ ਵਾਹਿਗੁਰੂ ਜੀ ਬਸ ਜਿੰਨਾ ਵੀ ਹੋ ਸਕੇ ਉਨਾ ਸਿਮਰਦੇ ਰਹੀਏ। ਕੱਲ ਆਪਾਂ ਵਿਚਾਰ ਕਰ ਰਹੇ ਸੀ ਭਗਤ ਕਬੀਰ ਜੀ, ਕਬੀਰ ਏਕ ਘੜੀ ਆਦੀ ਘੜੀ ਆਦੀ ਹੂਤੇ ਆਦਿ। ਕਹਿਣ ਲੱਗੇ ਇੱਕ ਘੜੀ ਨਾਮ ਜਪ ਲਿਆ ਕਰੋ। ਬੰਦਾ ਕਹਿੰਦਾ ਮੇਰੇ ਕੋਲ ਸਮਾਂ ਨਹੀਂ। ਅੱਧੀ ਘੜੀ ਜਪ ਲਿਆ ਕਰੋ, ਫਿਰ ਵੀ ਗੱਲ ਨਹੀਂ ਬਣਨੀ। ਕਹਿਣ ਲੱਗੇ ਅੱਧੀ ਤੋਂ ਵੀ ਅੱਧੀ, ਅੱਧੀ ਘੜੀ। ਭਾਓ 6 ਮਿੰਟ ਦਾ ਸਮਾਂ ਬਣਦਾ। ਕਹਿਣ ਲੱਗੇ ਇੰਨਾ ਤਾਂ ਪਰਮਾਤਮਾ ਨੂੰ ਯਾਦ ਕਰ ਲਿਆ ਕਰ, ਘੱਟੋ ਘੱਟ ਇੰਨੇ ਸਮੇਂ ਵਾਸਤੇ ਤਾਂ ਉਹਦਾ ਸ਼ੁਕਰਾਨਾ ਕਰ ਲਿਆ ਕਰ। ਪਰ ਜੇਕਰ ਕੋਈ ਕਹੇ ਵੀ ਮੈਨੂੰ ਤਾਂ 6 ਮਿੰਟ ਦਾ ਵੀ ਸਮਾਂ ਨਹੀਂ ਹੁੰਦਾ, ਤੇ ਫਿਰ ਭਗਤ ਕਬੀਰ ਜੀ ਕਹਿੰਦੇ ਨੇ, ਕਹਿਣ ਲੱਗੇ ਸੁਣ ਲੈ ਪਿਆਰਿਆ, ਫਿਰ ਤੂੰ
ਭਗਤਨ ਸਿੱਤੀ ਗੋਸ਼ਟੇ ਜੋ ਕੀਨੇ ਸੋ ਲਾਭ, ਵੀ ਜਿੰਨਾ ਕੁ ਵੀ ਤੇਰੇ ਕੋਲ ਸਮਾਂ ਹੈ। ਕਿਉਂਕਿ ਗੁਰਬਾਣੀ ਕਹਿੰਦੀ ਹੈ ਪਿਆਰਿਓ, ਪਰਮਾਤਮਾ ਦਾ ਨਾਮ ਇੰਨਾ ਕੀਮਤੀ ਹੈ, ਇੰਨਾ ਤਾਕਤਵਰ ਹੈ, ਇੰਨਾ ਮਹਾਨ ਹੈ, ਜੇ ਕਿਤੇ ਇੱਕ ਪਲ ਮਾਤਰ ਸਮੇਂ ਵਾਸਤੇ ਵੀ ਚਿੱਤ ਜੋੜ ਕੇ ਨਾਮ ਜਪ ਲਿਆ ਜਾਵੇ, ਉਸ ਪਰਮਾਤਮਾ ਨੂੰ ਯਾਦ ਕਰ ਲਿਆ ਜਾਵੇ, ਤੇ ਮਨੁੱਖ ਦੇ ਸਾਰੇ ਪਾਪ ਖਤਮ ਹੋ ਸਕਦੇ ਨੇ। ਪੰਜਵੇਂ ਪਾਤਸ਼ਾਹ ਜੀ ਨੂੰ ਪੁੱਛ ਲੈਂਦੀ ਹਾਂ, ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੈ। ਇਹਨੂੰ ਸਮਝਣ ਦੀ ਲੋੜ ਹੈ ਸਾਧ ਸੰਗਤ ਜੀ। ਸਿਰਫ ਇਹ ਨਹੀਂ ਵੀ ਅਸੀਂ ਗੁਰਬਾਣੀ ਦੀ ਤੁੱਕ ਸੁਣ ਲਈ ਤੇ ਅੱਗੇ ਚੱਲ ਪਏ, ਨਹੀਂ, ਇਹਨੂੰ ਸਮਝਣ ਦੀ ਲੋੜ ਹੈ ਕਿ ਦੁਨੀਆਂ ਦੇ ਲੋਕੋ, ਪਰਮਾਤਮਾ ਦਾ ਨਾਮ ਇੰਨਾ ਮਹਾਨ ਹੈ। ਇੱਕ ਕਿਣਕਾ ਮਾਤਰ, ਕਿਣਾ ਕਿਣਕਾ ਬੜੀ ਛੋਟੀ, ਛੋਟਾ ਛੋਟਾ ਜਿਹਾ ਕਿਣਕਾ, ਨਿੱਕਾ ਜਿਹਾ, ਕਹਿਣ ਲੱਗੇ ਕਿਤੇ ਪਰਮਾਤਮਾ ਦਾ ਨਾਮ ਇੰਨਾ ਵੀ ਤੇਰੇ ਹਿਰਦੇ ਵਿੱਚ ਵਸ ਜਾਵੇ ਨਾ, ਅੰਦਰ ਹਿਰਦੇ ਵਿੱਚ ਵਸ ਜਾਵੇ। ਤੇ ਕਹਿਣ ਲੱਗੇ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਇੰਨਾ ਜਾਵੇ, ਕਿਣਕੇ ਮਾਤਰ ਵੀ ਵਸ ਜਾਵੇ, ਉਸ ਮਨੁੱਖ ਦੀ ਆਤਮਕ ਅਵਸਥਾ ਇੰਨੀ ਉੱਚੀ ਤੇ ਸੁੱਚੀ ਹੋ ਜਾਂਦੀ ਹੈ ਕਿ ਜਿਹੜੀ ਬਿਆਨ ਕਰਨ ਤੋਂ ਪਰੇ ਹੋ ਜਾਂਦੀ ਹੈ, ਬਿਆਨ ਨਹੀਂ ਕੀਤੀ ਜਾ ਸਕਦੀ। ਗੁਰੂ ਨਾਨਕ ਸਾਹਿਬ ਜੀ ਵੀ ਕਹਿੰਦੇ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ। ਜਿਹੜਾ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਵਾਲੀ ਪਾਵਨ ਬਾਣੀ ਸੁਣ ਕੇ ਮੰਨ ਲਏ, ਗੱਲ ਤਾਂ ਮੰਨਣ ਦੀ ਆ, ਤੇ ਕਹਿਣ ਲੱਗੇ ਉਸ ਮਨੁੱਖ ਦੀ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ ਕਿ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਜੇਕਰ ਕੋਈ ਬਿਆਨ ਕਰਦਾ ਵੀ ਹੈ ਤੇ ਉਹ ਪਿੱਛੇ ਪਛਤਾਉਂਦਾ ਹੈ, ਕਿਉਂਕਿ ਬਿਆਨ ਕਰਨ ਦੇ ਸਮਰੱਥ ਨਹੀਂ ਹੈ, ਉਸਦੇ ਬਾਰੇ ਬਿਆਨ ਨਹੀਂ ਹੋ ਸਕਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਅਕਲ ਕਲਾ, ਉਸ ਪਰਮਾਤਮਾ ਦੀ ਜਿਹੜੀ ਸਤਿਆ ਹੈ ਉਹ ਗਿਣਤੀ ਮਿਣਤੀ ਤੋਂ ਪਰੇ ਹੈ, ਸੱਚ ਸਾਚ ਟਿਕਾਵੈ। ਉਸ ਪਰਮਾਤਮਾ ਦੀ ਕਿਰਪਾ ਨਾਲ ਜਿਹੜਾ ਮਨੁੱਖ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਟਿਕਾ ਲਏ ਤਾਂ ਉਸਨੂੰ ਕੀ ਕੁਝ ਮਿਲਦਾ ਹੈ। ਕਹਿਣ ਲੱਗੇ ਸੋ ਨਰ ਗਰਬ ਜੋਨ ਨਹੀਂ ਆਵੈ, ਸੋ ਜਨ ਉਹ ਮਨੁੱਖ ਕੀ ਨਹੀਂ ਹੁੰਦਾ ਜੀ, ਕਹਿੰਦੇ ਉਹ ਮੁੜ ਕੇ ਫਿਰ ਗਰਭ ਵਿੱਚ ਨਹੀਂ ਪੈਂਦਾ, ਉਸ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਬੜੇ ਕਮਾਲ ਦੀ ਗੱਲ। ਹੁਣ ਕਈ ਵਾਰ ਨਾ ਇੰਜ ਲੱਗਦਾ ਭਾਈ, ਜੇਕਰ ਮਨੁੱਖ ਫੇਰ ਜਨਮ ਲੈ ਲਏ, ਇਸਨੂੰ ਫੇਰ ਜਨਮ ਮਿਲ ਜੇ ਤੇ ਕੀ ਮਾੜਾ ਹੈ। ਤੇ ਫਿਰ ਗੁਰਬਾਣੀ ਨੂੰ ਆਪਾਂ ਪੁੱਛ ਲਈਏ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਕਈ ਵਾਰ ਇਹੋ ਜਿਹਾ ਵੀ ਸਮਾਂ ਆਉਂਦਾ ਹੈ ਕਿ ਜਿਨ੍ਹਾਂ ਦੇ ਕਾਰੋਬਾਰ ਬਹੁਤ ਵੱਡੇ ਨੇ, ਉਹਨਾਂ ਦੇ ਮੂੰਹੋਂ ਵੀ ਇਹ ਗੱਲ ਨਿਕਲ ਜਾਂਦੀ ਹੈ, ਭਾਈ ਅਸੀਂ ਤਾਂ ਇਸ ਮਨੁੱਖਾ ਦੇਹੀ ਤੋਂ ਪਰੇਸ਼ਾਨ ਆ ਗਏ, ਇਸ ਜੀਵਨ ਤੋਂ ਪਰੇਸ਼ਾਨ ਆ ਗਏ। ਭਾਓ ਇਹ ਹੈ ਕਿ ਗੁਰਬਾਣੀ ਕਹਿੰਦੀ ਹੈ, ਕਹਿਣ ਲੱਗੇ ਪਿਆਰਿਓ, ਜਿਸ ਰਾਮ ਚੰਦਰ ਜੀ ਨੂੰ ਸਨਾਤਨ ਧਰਮ ਆਪਣਾ ਭਗਵਾਨ ਮੰਨਦਾ ਹੈ, ਇੱਕ ਸਮਾਂ ਉਹ ਆਇਆ ਕਿ ਉਹ ਵੀ ਰੋਂਦੇ ਪਏ ਸੀ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਛਮਣ ਵਿਛੜ ਗਿਆ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਸੋ ਨਰ ਗਰਭ ਜੋਨ ਨਹੀਂ ਆਵੈ, ਉਹ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ, ਉਸ ਮਨੁੱਖ ਦਾ ਇਹ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ, ਇਸ ਤਰ੍ਹਾਂ ਕਿਹਾ ਕਰੋ,

0: दुनिया दे लोको मेरी मूरख दी केड़ी गल है, मेरी कोई गल नहीं। मेरा तो जे जिहड़ा मनुख गुरु चरणा नाल जुड़ जावे, परमात्मा दे चरणा नाल जुड़ जावे, उसका पार उतारा अकाल पुरख ने करना ही करना है। मैं मूरख की के तक बात है, अपने आप नूं किन्ना किस तरह कह रहे ने। कहने लगे कोट पराधी तरिया रे, मेरी तो एक जिंद है, एक जिंद का पार उतारा नहीं करेगा वाहिगुरु जी। कोट पराधी बहुत वड्डी गिणती है, करोड़ां अपराध करन वाले बंदे। कहने लगे परमात्मा ने उन्हां दा भी पार उतारा कर दिता। गुरु नानक जिन सुनिया पेखिया, कहने लगे जिन्हां ने गुरु नानक साहिब सच्चे पातशाह जी दे पावन उपदेश नूं सुनिया, जिन्हां ने गुरु नानक दे दर्शन किते। हुण जेकर कहीए भाई हुण दे समें च गुरु नानक दे दर्शन करने होण तां फिर किवें करिए। गुरु ग्रंथ साहिब जी कोल बैठ के गुरु नानक साहिब सच्चे पातशाह जी दी पावन बाणी सुन लो। अज भी गुरु नानक साहिब जी उपदेश करते हैं। गुरु नानक जिन सुनिया पेखिया से फिर गर्भासना परे आरे। कहन लगे ओ फिर जन्म मरण दे गेड़ विच नहीं आउंदे, उन्हां दा जन्म मरण दा गेड़ ही मुक जांदा है। सतगुरु जी कृपा करन ये पावन उपदेश साढ़े सारिया के हिरदे विच वस जावे, फिर ये लोक सुखिए पर लोक सुहेले। नानक हर प्रभ आपे मिले, भुलां चुकणां दी खिमा गजाओ फतेह। वाहिगुरु जी का खालसा, वाहिगुरु जी की फतेह।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਲੜੀਵਾਰ ਸ਼ਬਦ ਵਿਚਾਰ ਸਰਵਨ ਕਰਾ ਰਹੇ ਸਨ, ਕਥਾ ਰਾਹੀਂ ਜੋੜ ਰਹੇ ਸਨ। ਭਾਈ ਅਗਤ ਸਿੰਘ ਜੀ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸਾਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਾ ਕੀਰਤਨ ਜਥਾ ਆਪ ਜੀ ਨੂੰ 8 ਵਜੇ ਤੱਕ ਕੀਰਤਨ ਰਾਹੀਂ ਜੋੜਨਗੇ, ਉਪਰੰਤ ਪੰਥੇ ਸਤਿਕਾਰਯੋਗ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਆਪ ਜੀ ਨੂੰ 8 ਤੋਂ 9 ਕਥਾ ਰਾਹੀਂ ਜੋੜਨਗੇ। ਭਾਈ ਸਾਹਿਬ ਸ਼ੁੱਕਰਵਾਰ ਤੱਕ ਸਾਡੇ ਪਾਸ ਹਨ, ਆਪ ਜੀ ਨੇ ਸਮੇਂ ਸਿਰ ਸਾਰਿਆਂ ਦਵਾਨਾਂ ਹਾਜ਼ਰੀ ਪੁਰਖੇ ਲਾਹੇ ਪ੍ਰਾਪਤ ਕਰਨੀ ਜੀ। ਆਉਣ ਵਾਲੇ ਸ਼ਨਿਚਰਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਆ ਰਹੇ ਹਨ। 21 ਤਰੀਕ ਨੂੰ ਵੀਰਵਾਰ ਨੂੰ ਸ਼ਾਮ ਨੂੰ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਅਤੇ 23 ਤਰੀਕ ਸ਼ਨਿਚਰਵਾਰ ਨੂੰ ਸ਼ਾਮ ਨੂੰ 4 ਵਜੇ ਸੰਪੂਰਨਤਾਵਾਂ, 4 ਤੋਂ 5 ਵਜੇ ਸੰਪੂਰਨਤਾ ਹੋਣਗੀਆਂ, 5 ਤੋਂ 6 ਕੀਰਤਨ ਲਗਭਗ ਹੋਣਗੇ ਅਤੇ 6 ਵਜੇ ਰਹਿਰਾ ਸਾਹਿਬ ਜੀ ਦੇ ਪਾਠ, ਉਪਰੰਤ ਕੀਰਤਨ ਦਰਬਾਰ ਸਜਣਗੇ। ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਆਹ ਹੁਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਰਬ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾਸਨ ਦਾਸ ਤੁਧ ਆਗੈ ਬਿਨਵਤਾ।
1: ਜਿੱਥੇ ਸਮੇਂ ਦੀ ਸਮਾਪਤੀ ਹੈ, ਬੜੇ ਬੇਅੰਤ ਸੋਈਏ ਨੇ ਗੁਰੂ ਰਾਮਦਾਸ ਮਹਾਰਾਜ ਦੀ ਸਿਫਤ ਦੇ ਅੰਦਰ। ਆਪਾਂ ਯਤਨ ਕਰਾਂਗੇ ਕੱਲ੍ਹ ਆਪਾਂ ਇੱਥੋਂ ਹੀ ਅੱਗੇ ਚੱਲਾਂਗੇ ਸਵਈਏ ਚੌਥੇ ਪਾਤਸ਼ਾਹ ਮਹਾਰਾਜ ਦੇ, ਉਹਦੇ ਲਈ ਸਮਾਂ ਚਾਹੀਦਾ। ਬੇਅੰਤ ਸਵਈਏ ਨੇ ਮਹਾਰਾਜ ਦੀ ਪੁਸਤਕ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਦੀ, ਤੋ ਜਿਨ੍ਹਾਂ ਦੀ ਆਪਾਂ ਨੂੰ ਉਡੀਕ ਸੀ, ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਆਉਣ ਪਹੁੰਚੇ ਨੇ, ਅਗਲਾ ਸਮਾਂ ਉਹਨਾਂ ਦਾ, ਉਲਾ ਗਲਤੀਆਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਮਹਾਰਾਜ, ਇਹਨਾਂ ਨੂੰ ਕਿਰਪਾ ਇਸੇ ਤਰ੍ਹਾਂ ਰੱਖਣ, ਇਸੇ ਤਰ੍ਹਾਂ ਸੰਗਤਾਂ ਦੀ ਸੇਵਾ ਕਰਦੇ ਰਹਿਣ। ਆਪ ਸੰਗਤਾਂ ਨੂੰ ਰਸ ਪਿੰਨਾ ਕੀਰਤਨ ਸਰਵਣ ਕਰਾਇਆ, ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਇੱਕ ਬੇਨਤੀ ਹੈ ਕਿ ਜਿਵੇਂ ਆਪ ਸੰਗਤਾਂ ਨੂੰ ਕਰਦੇ ਆਏ ਹਾਂ, 6 ਜੂਨ ਸ਼ਨਿਚਰਵਾਰ ਵਾਲੇ ਦਿਨ ਜੋ ਧੰਨ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਅਤੇ ਉਸ ਦੇ ਸੰਬੰਧ ਵਿੱਚ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਜੋ ਪਾਤਸ਼ਾਹੀ ਰੈਲੀ ਅਤੇ ਨਗਰ ਕੀਰਤਨ ਕੀਤਾ ਜਾਂਦਾ ਹੈ ਸੈਨ ਫਰਾਂਸਿਸਕੋ ਵਿਖੇ, ਇਸ ਵਾਰ ਸ਼ਨਿਚਰਵਾਰ June 6 ਨੂੰ ਜੋ ਨਗਰ ਕੀਰਤਨ ਹੋਣਾ, ਵੱਧ ਚੜ੍ਹ ਕੇ ਆਓ, ਸ਼ਹੀਦਾਂ ਦੀ ਆਪਾਂ ਬਖਸ਼ਿਸ਼ ਲਈਏ ਅਤੇ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰੀਏ। ਅਤੇ ਨਾਲ ਹੀ ਵੀਰਵਾਰ ਵਾਲੇ ਦਿਨ ਅਖੰਡ ਪਾਠ ਸਾਹਿਬ ਪ੍ਰੰਭ ਹੋਣਗੇ, ਜੋ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ, ਜੋ ਵੀਰਵਾਰ ਪਾਠ ਰੱਖੇ ਜਾਣਗੇ, ਅਖੰਡ ਪਾਠ ਸਾਹਿਬ ਦੀ ਸੇਵਾ ਹੋਵੇਗੀ ਅਤੇ ਜੋ ਸ਼ਨਿਚਰਵਾਰ ਨੂੰ ਭੋਗ ਪਾਏ ਜਾਣਗੇ। ਵੱਧ ਚੜ੍ਹ ਕੇ ਆਓ, ਸੇਵਾ ਵਿੱਚ ਗੁਰੂ ਸਾਹਿਬ ਦੀਆਂ ਖੁਸ਼ੀਆਂ ਲਈਏ। ਮੈਂ ਹੁਣ ਬੇਨਤੀ ਕਰਦਾ ਸਾਡੇ ਸਤਿਕਾਰਯੋਗ ਭਾਈ ਪਿੰਦਰਪਾਲ ਸਿੰਘ ਜੀ, ਜਿਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ 'ਚ ਜਾ ਕੇ ਅਤੇ ਬੜੀ ਸੰਗਤਾਂ ਦੀ ਕਥਾ ਦੁਆਰਾ ਸੇਵਾ ਕੀਤੀ। ਮੈਂ ਅਰਦਾਸ ਕਰਦਾ ਕਿ ਮਹਾਰਾਜ ਇਹਨਾਂ ਤੋਂ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਮੈਂ ਜਦੋਂ ਦੇਖਦਾ ਕਿ ਜਿੱਦਣ ਦੇ ਕੱਲ੍ਹ ਦੇ ਭਾਈ ਸਾਹਿਬ ਇੱਥੇ ਆਏ ਆ, ਦਾਸ ਤਾਂ ਆ ਨਹੀਂ ਸਕਿਆ, ਪਰ ਇਸ ਤਰ੍ਹਾਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇਹ ਕਥਾ ਸੁਣਨ ਆਉਂਦੇ ਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਹੜੇ ਲਾਈਵ ਸੁਣਦੇ ਆ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਭਾਈ ਸਾਹਿਬ ਅਜੇ 2 ਦਿਨ ਸਾਡੇ ਪਾਸ ਹੋਰ ਆ, ਅਤੇ ਵੱਧ ਚੜ੍ਹ ਕੇ ਆਓ, ਕਥਾ ਸਰਵਣ ਕਰਕੇ ਆਪਣਾ ਜੀਵਨ ਸਫਲ ਕਰੀਏ। ਆਓ, ਮੈਂ ਬੇਨਤੀ ਕਰਦਾ ਸਤਿਕਾਰਯੋਗ ਭਾਈ ਪਿੰਦਰਪਾਲ ਸਿੰਘ ਜੀ, ਆਪ ਸੰਗਤਾਂ ਨੂੰ ਗੁਰਬਾਣੀ ਕਥਾ ਪ੍ਰਚਾਰ ਸੰਗਤ ਨੂੰ ਸਰਵਣ ਕਰਾਉਣ। ਆਓ, ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

गुरु जी की फतेह। परम सम्मान योग सतगुरु साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर संध्या वेले दे इस गुरमत दीवान दी आप जी हाजरी भर रहे हो। भाई साहब भाई गुरमेल सिंह जी सतगुरु गुरु रामदास जी दे दर घर दे हजूरी कीर्तनिए गुरु रामदास जी दी सिफत विच ही जो भट्टा ने अपनी मुबारक रसना तो कीती उसनों कीर्तन रूप विच भाई साहब सानू सरवण करा रहे सन। थोड़ी आवाज जल्दी कट जाए थोड़ी जी अगे प्रमाण दे रहे सन दस रहे सन भट्ट साहबान जी दे सवैया बारे। संगत जी श्री गुरु ग्रंथ साहब जी दे अंदर पांच पातशाहियां दी सिफत विच भट्ट साहबान जी ने अपनी मुबारक रसना तो सवैये उचारण किते ने। भावें अपना विचार दा विशा भगत साहब जी दे सलोक ने ते भट्ट साहब ओ ने जिन्हां ने धन गुरु रामदास जी दे दीदार किते आ। उंज वैसे 123 सवैये ने भट्ट साहब जी दे इन्हां विचों गुरु नानक साहब गुरु अंगद देव जी गुरु अमरदास ते गुरु अर्जन देव जी चार पातशाहियां दी सिवत विच भट्टां ने 63 सवैये उचारण किते 123 ने टोटल ते केवल गुरु रामदास जी दी सिवत विच भट्ट साहबान जी ने अपनी रसना तो 60 सवैये उचारण किते। पर उन्हां दी आस्था देखो उन्हां दे जो शब्द असीं पढ़ने हां भट्ट साहब जी दी उन्हां दी श्रद्धा देखो। एक शब्द भट्टां दा सवैया है हुणे भाई साहब एक प्रमाण दे के गए हर नाम रसिक गोबिंद गुण गाहक चाहक तत समत सरे कब कल ठकुरु हरदास तने गुरु रामदास सार अपहर परे। हुण ए शब्द च किड्डे वड्डे बोल कह के चले गए। पहला बचन हर नाम रसिक ये आपा सुनिया है कि गुरु रामदास सच्चे पातशाह परमेश्वर दे नाम दे रसिए ने। हर नाम रसिक गोबिंद गुण गाहक गोबिंद दे परमात्मा दे गुणा दे ग्राहक ने गुरु रामदास जी। चाहक तत तत दा अर्थ लफजी अर्थ करांगे परमात्मा। गुरु रामदास जी परमात्मा दे चाहवान ने नाम दे रसिए ने गोबिंद दे गुणा दे गाहक ने परमेश्वर दे चाहवान ने। हन रा हर नाम रसिक गोबिंद गुण गाहक चाहक तत अगला शब्द सी समत सरे। समत सरे शब्द कमाल दा जी उंज तां सारी लफजां दे कोई अंत नहीं। एक शब्द असीं वरतने आ समत एक शब्द है समत। समत का लफजी अर्थ होंदा बराबर जो आप कहने समतल इहदा अर्थ है बराबर की धरती। समत सरे धन गुरु रामदास सचे पातशाह वह पूरी मानवता लई इको जिहा ही प्यार रखते। अगला बचन समत सरे कव कल इहदा अर्थ है कवि कल सहार जी ये बचन कर रहे ने। कव कल ठाकुर शब्द है असल च ठाकुर क्योंकि मैं बोलना ते आ विचार तां करनी सी
ਪਤਾ ਨਹੀਂ ਕਿਉਂ ਮੇਰਾ ਉਸ ਘਰ ਨਾਲ ਇੱਕ ਲਗਾਅ ਹੈ। ਗੁਰੂ ਰਾਮਦਾਸ ਜੀ ਸਾਰੀ ਦੁਨੀਆਂ ਦਾ ਜੀ। ਇੱਥੇ ਸ਼ਬਦ ਦੇ ਠਾਕੁਰ ਲਫਜੀ ਅਰਥ ਕਰਾਂਗੇ ਠਾਕੁਰ, ਠਾਕੁਰ ਦਾ ਅਰਥ ਹੈ ਸਵਾਮੀ। ਕਵ ਕਲ ਠਾਕੁਰ ਹਰਦਾਸ ਤਨੇ, ਠਾਕੁਰ ਹਰਦਾਸ ਇਹਦਾ ਅਰਥ ਹੋ ਗਿਆ ਕਿ ਧੰਨ ਗੁਰੂ ਰਾਮਦਾਸ ਜੀ ਦੇ ਸਨਮਾਨਯੋਗ ਪਿਤਾ ਬਾਬਾ ਹਰਦਾਸ ਜੀ। ਠਾਕੁਰ ਤਨੇ ਦਾ ਲਫਜ਼ੀ ਅਰਥ ਹੁੰਦਾ ਬੇਟਾ, ਇਹਦੇ ਤੋਂ ਸ਼ਬਦ ਬਣਿਆ ਤਨੁਜ, ਠੀਕ ਹੈ। ਕਵ ਕਲ ਠਾਕੁਰ ਹਰਦਾਸ ਤਨੇ, ਇਹਦਾ ਮਤਲਬ ਬਾਬਾ ਹਰਦਾਸ ਜੀ ਦੇ ਪੁੱਤਰ ਗੁਰੂ ਰਾਮਦਾਸ ਜੀ ਹਰਦਾਸ ਤਨੇ ਉਹ ਖਾਲੀ ਸਰੋਵਰਾਂ ਨੂੰ ਭਰਨ ਵਾਲੇ ਨੇ। ਕਵ ਕਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਭਰ ਭਰੇ, ਅਭਰ ਦਾ ਅਰਥ ਜਿਹੜੇ ਊਣੇ ਨੇ ਖਾਲੀ ਨੇ। ਹੁਣ ਇਹਦਾ ਅਰਥ ਇੱਕ ਤਾਂ ਬਾਰਮੁਖੀ ਸਰੋਵਰ ਕਰਾਂਗੇ, ਉਹਨਾਂ ਨੇ ਸ਼ਿਵ ਸਿਰਫ ਲਵ ਸਰ ਵਰਤਿਆ ਹੈ ਤੇ ਸੱਚ ਹੈ ਕਿ ਗੁਰੂ ਰਾਮਦਾਸ ਹਰ ਤਰ੍ਹਾਂ ਦੇ ਊਣੇ ਬੰਦੇ ਨੂੰ ਭਰਨ ਵਾਲੇ ਨੇ, ਰਹਿਮਤਾਂ ਕਰਨ ਵਾਲੇ ਨੇ। ਤੇ ਉਹਨਾਂ ਜਿਹੜਾ ਸ਼ਰਧਾ ਦਾ ਬੋਲ ਅਖੀਰ ਲਾ ਕਿਹਾ ਤਾਂ ਮੇਰਾ ਖਿਆਲ ਇਦੋਂ ਅੱਗੇ ਲਫ਼ਜ਼ ਕੋਈ ਨਹੀਂ ਜੀ, ਉਹ ਸ਼ਬਦ ਹੈ ਪ੍ਰਤੱਖ ਦੇਹ ਪਾਰ ਬ੍ਰਹਮ ਸਵਾਮੀ। ਮੈਂ ਕਈ ਵਾਰੀ ਕਹਿੰਦਾ ਹੁੰਦਾ ਜਿਸ ਬੰਦੇ ਦੇ ਦਿਮਾਗ 'ਚ ਤਰਕ ਦਾ ਕੀੜਾ ਭੱਜਦਾ ਨਾ, ਗੁਰੂ ਜੀ ਕੀ ਨੇ ਕਿਸ ਤਰ੍ਹਾਂ ਨੇ, ਉਹ ਸਿਰਫ ਦੋ ਕੰਮ ਕਰ ਲੈ, ਇੱਕ ਭੱਟਾਂ ਦੇ ਸਵਈਏ ਅਰਥਾਂ ਸਮੇਤ ਪੜ੍ਹ ਲੈ ਤੇ ਦੂਜਾ ਭਾਈ ਨੰਦ ਲਾਲ ਜੀ ਦਾ ਗੰਜਨਾਮਾ ਪੜ੍ਹ ਲੈ, ਉਹਨੂੰ ਪਤਾ ਲੱਗ ਜਾਏਗਾ ਗੁਰੂ ਜੋਤ ਦੀ ਹਸਤੀ ਕੀ ਹੈ। ਕਿਉਂਕਿ ਸਾਡੀ ਸ਼ਰਧਾ ਤਾਂ ਹੀ ਟੁੱਟਦੀ ਹੈ ਜਦੋਂ ਆਪਾਂ ਖੱਬੇ ਸੱਜੇ ਜਾਂਦੇ। ਭੱਟ ਜੀ ਨੇ ਸ਼ਬਦ ਵਰਤਿਆ ਪ੍ਰਤੱਖ ਦੇਹ ਪਾਰ ਬ੍ਰਹਮ ਸਵਾਮੀ ਆਦ ਰੂਪ ਪੋਖਨ ਭਰਨੰ, ਇਹਦੇ ਅਰਥ ਆਪਾਂ ਕਰਾਂਗੇ। ਆਦ ਦਾ ਅਰਥ ਹੈ ਮੁੱਢ, ਕਹਿੰਦੇ ਨੇ ਜਿਹੜਾ ਮੁੱਢ ਤੋਂ ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਸਭ ਨੂੰ ਰਿਜ਼ਕ ਦੇਣ ਵਾਲਾ ਹੈ, ਉਸ ਪਰਮਾਤਮਾ ਦੀ ਦੇਹ ਦਾ ਨਾਮ ਧੰਨ ਗੁਰੂ ਰਾਮਦਾਸ ਹੈ। ਇਦੋਂ ਅਗਲਾ ਸ਼ਬਦ ਆਪਾਂ ਮੈਂ ਕਿਹਾ ਕਿਹੜਾ ਵਰਤਾਂਗੇ ਜੀ, ਇਹ ਭਾਈ ਸਾਹਿਬ ਪੜ੍ਹ ਕੇ ਗਏ। ਕੱਲ ਆਪਾਂ ਇੱਥੇ ਭਗਤ ਜੀ ਦੇ ਸਲੋਕਾਂ ਦੀ ਵਿਚਾਰ ਕੀਤੀ ਹੈ, ਜਿਹੜੀ ਕੱਲ ਲੜੀ ਸੀ ਉਸੇ ਨੂੰ ਜੋੜ ਕੇ ਅੱਗੇ ਅੱਜ ਅਰਥ ਹੋਣਗੇ। ਆਪ ਕਿਰਪਾ ਕਰੋ ਆਪ ਜੀ ਦੇ ਸਨਮੁਖ ਸਕਰੀਨ ਦੇ ਉੱਪਰ ਉਹ ਸਲੋਕ ਸਾਰੇ ਆ ਜਾਣੇ ਨੇ। ਜਿਤਨੇ ਆਪ ਹਜ਼ੂਰ ਦੇ ਚਰਨਾਂ ਵਿੱਚ ਬੈਠੇ ਹੋ ਜਾਂ ਆਪਣੇ ਘਰਾਂ ਵਿੱਚ ਬੈਠੇ ਆਪ ਜੀ ਇਸ ਵਕਤ ਇੱਥੋਂ ਕੀਰਤਨ ਕਥਾ ਸੁਣ ਔਰ ਦੇਖ ਰਹੇ ਹੋ, ਸੰਗਤ ਜੀ ਅਸੀਸ ਬਖਸ਼ੋ। ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੱਲ ਜਿਹੜੇ ਸਲੋਕ ਆਪਾਂ ਵਿਚਾਰੇ ਸਨ ਉਸ ਲੜੀ ਨੂੰ ਅੱਜ ਨਾਲ ਜੋੜ ਕੇ ਅਰਥ ਹੋਣਗੇ। ਕੱਲ ਸਲੋਕ ਸੀ ਕਬੀਰ ਤਰਵਰ ਰੂਪੀ ਰਾਮ ਹੈ, ਤੇ ਮੈਂ ਕੱਲ ਅਰਜ਼ ਕੀਤੀ ਸੀ ਇਹ ਰੂਪਕ ਬੰਨਿਆ ਹੈ ਭਗਤ ਜੀ ਨੇ। ਤਰਵਰ ਰੂਪੀ ਰਾਮ ਹੈ, ਰਾਮ ਜਿਹੜਾ ਸਾਰੀਆਂ ਥਾਵਾਂ ਤੇ ਰਮੈ ਪਰਮੇਸ਼ਵਰ, ਉਹ ਰੁੱਖ ਦੀ ਤਰ੍ਹਾਂ ਹੈ, ਬ੍ਰਿਕਸ਼ ਦੀ ਤਰ੍ਹਾਂ ਹੈ, ਫਲ ਰੂਪੀ ਫਲ ਰੂਪੀ ਬੈਰਾਗ। ਉਸ ਰੁੱਖ ਨੂੰ ਜਿਹੜਾ ਫਲ ਲੱਗਾ ਹੈ ਉਹ ਹੈ ਬੈਰਾਗ ਦਾ। ਬੈਰਾਗ ਦਾ ਅਰਥ ਉਪਰਾਮਤਾ ਦਾ, ਸੰਸਾਰ ਵਿੱਚ ਰਹਿੰਦਿਆਂ ਹੋਇਆ ਵਾਸ਼ਨਾ ਤੋਂ ਮੁਕਤ ਹੋਣ ਦਾ ਬੈਰਾਗ। ਅਗਲਾ ਬਸਨ ਚ ਛਾਇਆ ਰੂਪੀ ਸਾਧ ਹੈ, ਪਰਮਾਤਮਾ ਰੁੱਖ ਦਾ ਫਲ ਤਾਂ ਬੈਰਾਗ ਹੈ ਪਰ ਉਹਦੀ ਛਾਂ ਕੀ ਹੈ। ਸਤਿਗੁਰੂ ਜੀ ਦੀ ਬਾਣੀ ਚ ਭਗਤ ਜੀ ਨੇ ਇੱਥੇ ਕਿਹਾ ਰੱਬ ਦੀ ਛਾਂ ਦਰਅਸਲ ਉਹਦੇ ਸਾਧੂ ਜਨ ਨੇ, ਉਹਦੀ ਬੰਦਗੀ ਕਰਨ ਵਾਲੇ ਨੇ। ਛਾਇਆ ਰੂਪੀ ਸਾਧ ਹੈ ਕੌਣ, ਜਿਹਨੇ ਤਜਿਆ ਵਾਦ ਵਿਵਾਦ, ਜਿਹਨੇ ਆਪਣੇ ਜੀਵਨ ਦੇ ਵਿੱਚ ਵਾਦ ਵਿਵਾਦ ਝਗੜੇ ਬਿਲਕੁਲ ਛੱਡ ਦਿੱਤੇ, ਆਪਣੇ ਅੰਦਰ ਨੂੰ ਵੀ ਝਗੜਿਆਂ ਤੋਂ ਇੱਕ ਪਾਸੇ ਕਰ ਦਿੱਤਾ। ਯਾਦ ਰੱਖਿਓ ਇੱਕ ਝਗੜੇ ਨੇ ਬਾਹਰ ਦੇ, ਜਿਹੜੇ ਦ੍ਰਿਸ਼ਟਮਾਨ ਦਿਸਦੇ ਨੇ ਉਹ ਸਾਡੇ ਮਨੁੱਖੀ ਸਰੀਰ ਹੋ ਸਕਦੇ ਆ,
ਉਹ ਦਿਸਦੇ ਹੋਏ ਝਗੜੇ ਨੇ, ਪਰ ਸੰਗਤ ਜੀ ਯਾਦ ਰੱਖਿਓ ਹਰ ਬੰਦੇ ਦੇ ਅੰਦਰ ਕੋਈ ਟਾਵਾਂ ਟਾਵਾਂ ਬਚਿਆ ਜਿਹੜਾ ਤਾਜ ਬਾਦ ਵਿਵਾਦ ਛੱਡ ਗਿਆ ਨਹੀਂ, ਤੇ ਰੋਜ਼ਾਨਾ ਸਾਡੇ ਆਪਣੇ ਅੰਦਰ ਦੇ ਖਿਆਲ ਹੀ ਝਗੜੇ ਬਣੀ ਜਾਂਦੇ ਆ। ਇੱਕ ਮਨ ਕੋਈ ਸੋਚਦਾ, ਦੂਜਾ ਖਿਆਲ ਕੋਈ ਸੋਚਦਾ। ਇਹਦਾ ਮਤਲਬ ਉਹ ਸਾਧ ਜਨ ਜਿਹਨੇ ਆਪਣੇ ਥੋਟਸ ਆਪਣੇ ਫੁਰਨਿਆਂ ਤੇ ਵੀ ਕਾਬੂ ਪਾ ਲਿਆ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਖਿਆਲ ਬੜੀ ਤਾਕਤ ਰੱਖਦਾ ਜੀ, ਜਿਹਨੂੰ ਆਪ ਮੇਰਾ ਅੰਗਰੇਜ਼ੀ ਥੋਟ ਕਹਿੰਦੇ ਹੋ, ਵਿਚਾਰ ਕਹਿੰਦੇ ਹਾਂ, ਅਸੀਂ ਫੁਰਨਾ ਕਹਿੰਦੇ ਹਾਂ। ਪੁਰਾਣੇ ਲੋਕ ਇੱਕ ਸੰਕਲਪ ਵਿਕਲਪ ਕਹਿੰਦੇ ਸਨ। ਸਿਆਣੇ ਕਿਸੇ ਮਹਾਤਮਾ ਬੁੱਧ ਦੇ ਜੀਵਨ ਸੀ, ਉਹਨੇ ਪੱਥਰ ਸੀ ਜੀ, ਚਲੋ ਛੋਟੀ ਜੀ ਕਹਾਣੀ ਰੂਪ ਹੈ। ਉਹਨਾਂ ਨੇ ਆਪਣੇ ਭਿਕਸ਼ੂ ਨੂੰ ਪੁੱਛਿਆ ਵੀ ਆਹ ਜਿਹੜਾ ਪੱਥਰ ਹੈ, ਇਸ ਪੱਥਰ ਵਿੱਚ ਬੜੀ ਤਾਕਤ ਹੈ, ਇਹਦੇ ਤੋਂ ਵੀ ਕੋਈ ਤਾਕਤ ਵਾਲਾ ਹੈ? ਉਹਨਾਂ ਕਿਹਾ ਜੀ ਇਹਦੇ ਤੋਂ ਤਾਕਤ ਵਾਲੀ ਲੋਹਾ ਹੈ। ਛੈਣੀ ਛੈਣੀ ਸਮਝਦੇ ਆਪਾਂ ਨਾ, ਕਿ ਇਹਦੇ ਤੋਂ ਤਾਕਤ ਵਾਲੀ ਲੋਹੇ ਦੀ ਛੈਣੀ ਹੈ, ਭਾਵੇਂ ਜਿੰਨਾ ਮਰਜ਼ੀ ਡੱਡ ਹੈ, ਪਰ ਜਦੋਂ ਹਥੌੜੇ ਦੇ ਨਾਲ ਛੈਣੀ ਨਾਲ ਇਹਦੇ ਤੇ ਵਾਰ ਕਰਾਂਗੇ ਤੇ ਇਹ ਲੋਹਾ ਜਿਹੜਾ ਇਸ ਪੱਥਰ ਦੇ ਦੋ ਟੁਕੜੇ ਕਰ ਸਕਦਾ। ਇਹਦਾ ਮਤਲਬ ਪੱਥਰ ਤੋਂ ਤਕੜਾ ਡਾਢਾ ਬਲਵਾਨ ਸ਼ਬਦ ਵਰਤਾਂ ਲੋਹਾ ਹੈ। ਉਹਨਾਂ ਅਗਲਾ ਸਵਾਲ ਕੀਤਾ ਜੀ ਲੋਹੇ ਤੋਂ ਤਾਕਤ ਵਾਲੀ ਕਿਹੜੀ ਚੀਜ਼ ਹੈ? ਉਹਨੇ ਉੱਤਰ ਦਿੱਤਾ ਜੀ ਅੱਗ, ਕਿਉਂਕਿ ਅੱਗ ਕੋਲ ਤਾਕਤ ਹੈ, ਉਹ ਲੋਹੇ ਨੂੰ ਵੀ ਢਾਲ ਦਿੰਦੀ ਹੈ। ਇਹਦਾ ਮਤਲਬ ਪੱਥਰ ਤੋਂ ਬਲਵਾਨ ਲੋਹਾ ਹੈ ਤੇ ਲੋਹੇ ਤੋਂ ਬਲਵਾਨ ਅੱਗ ਹੈ। ਉਹਨਾਂ ਦਾ ਚੀਦਾ ਸਵਾਲ ਸੀ ਅੱਗ ਤੋਂ ਬਲਵਾਨ ਕੀ ਹੈ? ਕਹਿਣ ਲੱਗੇ ਅੱਗ ਤੋਂ ਬਲਵਾਨ ਪਾਣੀ ਹੈ, ਕਿਉਂਕਿ ਪਾਣੀ ਅੱਗ ਨੂੰ ਬੁਝਾ ਦਿੰਦਾ ਹੈ। ਉਹਨਾਂ ਚੌਥਾ ਸਵਾਲ ਕੀਤਾ ਵੀ ਇਹ ਦੱਸੋ ਪਾਣੀ ਤੋਂ ਬਲਵਾਨ ਕੀ ਹੈ? ਉਹਨਾਂ ਪਾਣੀ ਤੋਂ ਬਲਵਾਨ ਹਵਾ, ਵਾਯੂ, ਪਵਨ। ਕਿਉਂ? ਕਦੀ ਤੁਸੀਂ ਦੇਖਿਓ ਕਿ ਜਦੋਂ ਤੇਜ਼ ਹਵਾਵਾਂ ਤੂਫਾਨ ਦੇ ਰੂਪ ਚ ਆਉਣ, ਉਹ ਦਰਿਆਵਾਂ ਦੇ ਮੂੰਹ ਵੀ ਮੋੜ ਦਿੰਦੀਆਂ, ਕਿਉਂਕਿ ਹਵਾ 'ਚ ਤਾਕਤ ਹੈ, ਉਹ ਪਾਣੀ ਦਾ ਰੁੱਖ ਵੀ ਮੋੜ ਦਿੰਦੀ ਹੈ। ਉਹਨਾਂ ਫਿਰ ਸਵਾਲ ਕੀਤਾ ਕਿ ਮੈਨੂੰ 10 ਤੋਂ 4 ਗੱਲਾਂ ਕਰ ਦਿੱਤੀਆਂ, ਪੱਥਰ ਤੋਂ ਬਲਵਾਨ ਲੋਹਾ, ਲੋਹੇ ਨੂੰ ਢਾਲਣ ਵਾਲੀ ਅੱਗ, ਲੋਹੇ ਤੋਂ ਬਲਵਾਨ ਤੇ ਅੱਗ ਤੋਂ ਬਲਵਾਨ ਪਾਣੀ, ਤੇ ਪਾਣੀ ਦਾ ਮੂੜ ਮੋੜਨ ਵਾਲੀ ਹਵਾ, ਤੇ ਅਗਲੀ 10-10 ਹਵਾ ਤੋਂ ਬਲਵਾਨ ਕਿਹੜਾ ਹੈ? ਉਹਨੇ ਕਿਹਾ ਜੀ ਹਵਾ ਤੋਂ ਬਲਵਾਨ ਬੰਦੇ ਦਾ ਸੰਕਲਪ, ਇਹਦਾ ਫੁਰਨਾ। ਵੇਖੋ ਸ਼ਬਦ ਕੈਸਾ ਤੁਨੇ, ਹਵਾ ਤੋਂ ਤੇਜ਼ ਇਹਦਾ ਖਿਆਲ, ਇਹਦਾ ਫੁਰਨਾ। ਉਹਨਾਂ ਕਿਹਾ ਮਤਲਬ ਵਿਚਾਰ ਤਾਕਤ ਬਹੁਤ ਹੈ। ਪਰ ਇੱਥੇ ਉੱਤੇ ਕਹਾਣੀ ਮੁੱਕ ਗਈ। ਮੇਰੇ ਮਨ ਚ ਆਇਆ ਗੁਰੂ ਗ੍ਰੰਥ ਸਾਹਿਬ ਇਸ ਤੋਂ ਅੱਗੇ ਬਚਨ ਕਰਦੇ। ਉਹਨਾਂ ਨੇ 4 ਗੱਲਾਂ ਕਹੀਆਂ, ਪੱਥਰ ਤੋਂ ਬਲਵਾਨ ਲੋਹਾ, ਲੋਹੇ ਤੋਂ ਬਲਵਾਨ ਅੱਗ, ਅੱਗ ਤੋਂ ਬਲਵਾਨ ਪਾਣੀ, ਪਾਣੀ ਤੋਂ ਬਲਵਾਨ ਹਵਾ, ਹਵਾ ਤੋਂ ਬਲਵਾਨ ਸਾਡਾ ਖਿਆਲ ਥੋਟ ਫੁਰਨਾ। ਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਫੁਰਨੇ ਤੋਂ ਤਾਕਤ ਵਾਲਾ ਗੁਰੂ ਕਾ ਸ਼ਬਦ, ਜਿਹੜਾ ਇਸ ਫੁਰਨੇ ਨੂੰ ਕਾਬੂ ਕਰ ਲੈਂਦਾ ਹੈ। ਕਿਉਂਕਿ ਮਨ ਸ਼ਬਦ ਤੋਂ ਬਿਨਾਂ ਕਾਬੂ ਨਹੀਂ ਹੁੰਦਾ। ਭੁੱਲਾ ਮਨ ਸਮਝੈ ਗੁਰ ਸ਼ਬਦ ਦੀ। ਜਸੋ ਇੱਕ ਬਚਨ ਅਸੀਂ ਪੜ੍ਹਦੇ ਹਾਂ ਕਿ ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ, ਇਹ ਮਨ ਹੋੜੀਏ ਭੱਟ ਜੀ ਦੀ ਜ਼ਬਾਨੀ। ਮੈਂ ਆਪ ਨੂੰ ਤਾਂ ਬੇਨਤੀ ਕੀਤੀ ਥੋੜ੍ਹੀ ਜੀ, ਵਾਦ ਵਿਵਾਦ ਦਾ ਅਰਥ ਇਕੱਲੇ ਬਾਹਰ ਦੇ ਝਗੜੇ ਨਹੀਂ। ਬਾਹਰ ਦੇ ਝਗੜੇ ਕਈ ਵਾਰੀ ਥਾਂ ਬਦਲਣ ਨਾਲ ਮੁੱਕ ਜਾਂਦੇ ਆ। ਬੰਦਾ ਨਾ ਦਿਸੇ ਕਹਿੰਦਾ ਵੀ ਖਹਿੜਾ ਛੁੱਟਿਆ, ਚੁੱਪ ਕਰਕੇ ਮੁੱਕ ਜਾਂਦੇ ਆ, ਸੁਲਾ ਕਰਾਇਆ ਵੀ ਮੁੱਕ ਜਾਂਦੇ ਆ। ਪਰ ਜਿਹੜੇ ਅੰਦਰ ਫੁਰਨਿਆਂ ਦੇ ਝਗੜੇ ਨੇ ਨਾ, ਇਹ ਥਾਂ ਬਦਲਣ ਨਾਲ ਵੀ ਨਹੀਂ ਮੁੱਕਦੇ ਹੁੰਦੇ। ਸੱਚੀ ਦੱਸੋ ਆਪਾਂ ਭਾਰਤ ਤੋਂ ਆ ਗਏ ਹਾਂ ਤੇ ਜਿਹੜੇ ਪਿੱਛੇ ਰਹਿ ਗਏ ਨੇ ਫੁਰਨਿਆਂ ਕਰਕੇ, ਤਾਂ ਉਹਨਾਂ ਨਾਲ ਵੀ ਕਈ ਲੜਦੇ ਹੋਣੇ। ਅੰਦਰ ਦਾ ਝਗੜਾ ਮਿਟਾ ਦਿੱਤਾ ਜਿਹਨੇ। ਇੱਥੇ ਭਗਤ ਜੀ ਨੇ ਕਿਹਾ ਕਿ ਦੇਖੋ ਭਾਈ ਕਿ ਪਰਮਾਤਮਾ ਬ੍ਰਿਕਸ਼ ਹੈ, ਉਹਨੂੰ ਫਲ ਬੈਰਾਗ ਦਾ ਲੱਗਾ ਕਹੇ, ਉਹਦੀ ਸ਼ਾਨ ਜਿਹੜੀ ਹੈ ਸਾਧੂ ਹੈ, ਗੁਰਮੁਖ ਹੈ, ਸੰਤ ਹੈ। ਪਰ ਕੌਣ? ਜਿਹਨੇ ਵਾਦ ਵਿਵਾਦ ਤਿਆਗ ਦਿੱਤਾ ਹੈ, ਅੰਦਰ ਦਾ ਝਗੜਾ ਨਿਬੇੜ ਦਿੱਤਾ। ਹੁਣ ਅਗਲਾ ਬਚਨ ਸੀ, ਇਸ ਰੁੱਖ ਦੇ ਬੀਜ ਨੂੰ ਜਿਹੜਾ ਫਲ ਲੱਗੇਗਾ, ਜਾਂ ਉਹ ਕਿਹੜਾ ਬੀਜ ਹੈ ਜਿਹੜਾ ਪੂਰੇ ਦਾ ਪੂਰਾ ਸਾਲ ਕਦੀ ਸੁੱਕੇਗਾ? ਉਹ ਫਿਰ ਸਤਿਗੁਰਾਂ ਨੇ ਫਰਮਾਇਆ, ਕਬੀਰ ਐਸਾ ਬੀਜ ਬੋਏ, ਇਹੋ ਜਿਹਾ ਬੀਜ ਬੋਵੋ ਜਿਹੜਾ
12 मास फलंत जिहड़ा 12 महीने फलदा है। मैनूं अज किसे प्रश्न कीता भी तुहां बीज ते दस दिता पर बीज बीजन दी ते रुत हुंदी है, वत्तर हुंदा ना, ते इह बीज बीजन दी रुत किहड़ी है? जिहड़ा नाम दा बीज बीजना है इहदी रुत किहड़ी है? इहदा पेंडू सज्जन ते बड़ी गल मेरी समझ, वत्त जिहनूं कहिंदे आ वत्तर, ਇਹਦੇ ਇਹ ਬੀਜ ਬੀਜਣ ਦਾ ਬੱਤਰ ਦਾ ਵੇਲਾ ਕਿਹੜਾ ਹੈ? ਮੈਂ ਕਿਹਾ ਬਾਕੀ ਵੀ ਮੈਂ ਕੱਲ ਜ਼ਿਕਰ ਨਹੀਂ ਕੀਤਾ ਇਹਦਾ, ਹੁਣ ਬਾਕੀ ਤੁਸੀਂ ਝੋਨਾ ਲਾਉਂਦੇ ਹੋ ਸਾਡੇ ਉੱਥੇ ਟਾਈਮ ਹੈ ਜੀ, ਕਣਕ ਬੀਜਣ ਦਾ ਟਾਈਮ ਹੈ, ਹਰ ਇੱਕ ਬੀਜ ਬੀਜਣ ਦਾ ਸਮਾਂ ਪਰਮਾਤਮਾ ਨੇ ਬਣਾ ਕੇ ਰੱਖਿਆ ਰੁੱਤ ਅਨੁਸਾਰ। ਪਰ ਉਹਨਾਂ ਦਾ ਸਵਾਲ ਸੀ ਵੀ ਮਨੁੱਖ ਇਹ ਜਿਹੜਾ ਨਾਮ ਦਾ ਬੀਜ ਬੀਜਣਾ ਇਹ ਕਿਹੜੀ ਰੁੱਤ ਹੈ? ਤੇ ਮੇਰੇ ਮਨ ਚ ਇੱਕੋ ਆਇਆ, ਗੁਰੂ ਰਾਮਦਾਸ ਜੀ ਨੇ ਕਿਹਾ ਜਨਮ ਤੋਂ ਲੈ ਕੇ ਆਖਰੀ ਸਾਹ ਤੱਕ ਪੂਰਾ ਮਨੁੱਖਾ ਜਨਮ ਹੀ ਰੁੱਤੇ ਜਦੋਂ ਮਰਜ਼ੀ ਨਾਮ ਬੀਜਦੇ, ਇਹਦਾ ਇੱਕ ਦੋ ਮਹੀਨੇ ਨਹੀਂ। ਆਪ ਜੀ ਇੱਕ ਪਾਠ ਕਰਦੇ ਹੋ, ਕੱਲ ਮੈਂ ਪ੍ਰਮਾਣ ਲਾਇਆ ਸੀ, ਜਿੰਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ, ਇਹ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ। ਅਗਲੀ ਤੁਕ ਹੈ ਹੁਣ ਵੱਤੈ, ਹੁਣ ਵੱਤਰ ਦਾ ਸਮਾਂ ਹੈ, ਮਨੁੱਖਾ ਜਨਮ ਵੱਤਰ ਦਾ ਸਮਾਂ, ਹੁਣ ਵੱਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ। ਮੈਂ ਫਿਰ ਬੇਨਤੀ ਕਰਾਂ, ਦੁਨੀਆਂ ਦੀ ਕੋਈ ਫਸਲ ਬੀਜੋ ਉਹਦੇ ਵੱਤ ਦਾ ਸਮਾਂ ਹੈ, ਪਰ ਪਰਮੇਸ਼ਵਰ ਦੇ ਨਾਮ ਬੀਜਣ ਦਾ ਮਾਂ ਦੇ ਕੁੱਖ ਤੋਂ ਲੈ ਕੇ ਤੇ ਚਿਖਾ ਤੱਕ ਜਾਣ ਤੱਕ ਦਾ ਸਾਰਾ ਸਮਾਂ ਹੀ ਨਾਮ ਦੇ ਵੱਤਰ ਹੈ। ਸਤਿਗੁਰੂ ਨੇ ਇੱਥੇ ਬਚਨ ਕੀਤਾ, ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ। ਅਗਲਾ ਬਚਨ ਸੀਤਲ ਸਾਇਆ, ਉਸ ਬੀਜ ਵਿੱਚੋਂ ਜਿਹੜੀ ਸ਼ਾਨ ਨਿਕਲੇਗੀ ਉਹ ਠੰਡ ਹੋਵੇਗੀ, ਅੰਦਰ ਦੀ ਸ਼ਾਂਤੀ ਹੋਵੇਗੀ, ਤਪੇਗਾ ਨਹੀਂ। ਗੈਰ ਫਲ, ਆਤਮਕ ਅਵਸਥਾ ਦੇ ਗੰਭੀਰਤਾ ਦਾ ਫਲ ਲੱਗੇਗਾ। ਪੰਖੀ ਕੇਲ ਕਰਾ ਕਰੰਤ, ਜਿਹੜਾ ਜੀਵ ਆਤਮਾ ਪੰਛੀ ਹੈ ਉਹ ਉਸਦਾ ਆਨੰਦ ਮਾਣੇਗਾ। ਅਗਲਾ ਬਚਨ ਸੀ ਜੀ ਕਬੀਰ ਦਾਤਾ ਤਰਵਰ। ਇੱਥੇ ਕੱਲ ਆਪਾਂ ਦਾਤਾ ਤਰਵਰ ਦਾ ਅਰਥ ਕੀਤਾ ਸੀ ਬੰਦਗੀ ਕਰਨ ਵਾਲਾ ਸਾਧੂ। ਮੈਂ ਕਿਹਾ ਸੀ ਕਈਆਂ ਪਰਮਾਤਮਾ ਅਰਥ ਕੀਤਾ, ਕਈਆਂ ਗੁਰੂ ਕੀਤਾ। ਦਾਤਾ ਤਰਵਰ ਉਹ ਸੱਚਮੁੱਚ ਦਾਤਾ ਬਣ ਜਾਂਦਾ ਹੈ। ਦਇਆ ਫਲ, ਉਹਦਾ ਜਿਹੜਾ ਫਲ ਹੈ ਉਹ ਦਇਆ ਹੈ, ਉਹ ਹਰ ਅੱਠੇ ਪੈਰ ਦਇਆ 'ਚ ਰਹਿੰਦਾ ਹੈ। ਉਪਕਾਰੀ ਜੀਵੰਤ, ਉਹ ਦੁਨੀਆਂ 'ਤੇ ਜਿੰਦਾ ਸਿਰਫ ਪਰਉਪਕਾਰ ਕਰ ਲਏ। ਤੇ ਨਾਲ ਪਚਾ ਬਚਨ ਹੈ ਪੰਖੀ ਚਲੇ ਦਿਸਾਵਰੀ ਬਿਰਖਾ ਸੁਫਲ ਫੁਲੰਤ, ਕਿ ਆ ਜਿਹੜਾ ਪੰਛੀ ਹੈ ਮਨੁੱਖ ਉਸ ਗੁਰਮੁਖ ਦੀ ਸੰਗਤ ਕਰਕੇ ਪਰਦੇਸ਼ ਵੀ ਚੱਲਾ ਹੈ। ਮੰਨ ਲਓ ਆਪਾਂ ਹੀ ਸਮਝ ਲਓ ਕਿਸੇ ਰੱਬੰਦਗੀ ਵਾਲੀ ਰੂਹ ਦੀ ਸੰਗਤ ਕੀਤੀ ਹੋਵੇ, ਕਿਸੇ ਗੁਰਮੁਖਾਂ ਦੇ ਇਕੱਠ ਵਿੱਚ ਆਤਮਕ ਜੀਵਨ ਮਿਲੇ, ਤੇ ਤੁਸੀਂ ਆਪਣੇ ਮੁਲਕ ਤੋਂ ਤੁਰ ਕੇ ਜਦੋਂ ਪਰਦੇਸ਼ ਆਓ ਤੇ ਤੁਰ ਅੰਦਰ ਤੋਂ ਅਸੀਸ ਨਿਕਲੇਗੀ ਕਿ ਠੰਡ ਪਾਉਣ ਵਾਲਿਆ ਗੁਰਮੁਖਾ ਸਾਡੀ ਅਰਦਾਸ ਹੈ ਤੂੰ ਸਦਾ ਵਾਸਤੇ ਹੀ ਫਲਦਾ ਰਹੇ, ਤੇਰੇ ਕੋਲ ਜਿਹੜਾ ਆਵੇ ਉਹਨੂੰ ਠੰਡ ਪਏ। ਇਹ ਕੱਲ ਅਸੀਂ ਵਿਚਾਰਿਆ, ਹੁਣ ਤਿੰਨ ਸਲੋਕ ਅੱਜ ਪੜ੍ਹੇ ਨੇ ਜੀ। ਆਪ ਜੀ ਅਰਥਾਂ ਵੱਲ ਧਿਆਨ ਦਿਆ ਜੇ, ਫਿਰ ਇਹੋ ਜਿਹਾ ਸਾਧੂ ਦੀ ਪ੍ਰਾਪਤੀ ਕਿਵੇਂ ਹੋਵੇ? ਇਹੋ ਜਿਹਾ ਗੁਰਮੁਖ ਜਨ ਜਿਹੜਾ ਜਿਹਨੂੰ ਦਾਤਾ ਤਰਵਰ ਕਿਹਾ ਹੈ, ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸਾਧੂ ਸੰਗ ਪ੍ਰਾਪਤੀ, ਇਹੋ ਜਿਹੀ ਇਬਾਦਤ ਵਾਲੀ ਰੂਹ ਦੀ ਜਿਹੜੀ ਸੰਗਤ ਹੈ ਉਹਦੀ ਪ੍ਰਾਪਤੀ ਤਾਂ ਹੁੰਦੀ ਹੈ। ਲਿਖਿਆ ਹੋਏ ਲੀਲਾਟ, ਇਹ ਥੋੜੇ ਜਿਹਾ ਪੈਦੇ ਅਰਥ ਕਰਨੇ ਨੇ। ਲਿਖਿਆ ਹੋਏ ਤਾਂ ਸ਼ਬਦ ਸੁੱਖ ਹੈ, ਤੇ ਲੀਲਾਟ ਦਾ ਲਫਜ਼ੀ ਅਰਥ ਵੈਸੇ ਅਸੀਂ ਮੱਥਾ ਕਰਨੇ ਆ, ਤੇ ਇਹ ਲੀਲਾਟ ਸ਼ਬਦ ਬਣਿਆ ਹੈ ਕਿ ਜਿਸ ਦੇ ਉੱਤੇ ਸਾਰੇ ਵਾਲ ਦੀਆਂ ਲਟਾਂ ਜਿਹੜੀਆਂ ਨੇ ਲਟਕਦੀਆਂ ਹੋਣ, ਇਹ ਤਾਂ ਸ਼ਬਦ ਲੀਲਾਟ ਬਣਿਆ ਹੈ। ਆਪਾਂ ਮੱਥਾ ਕਹਿੰਦੇ, ਇਹਦਾ ਮਤਲਬ ਕਿ ਇਹੋ ਜਿਹਾ ਸਾਧੂ ਦੀ ਸੰਗਤ ਤਾਂ ਮਿਲੇਗੀ ਜੇ ਪਰਮਾਤਮਾ ਨੇ ਤੇਰੇ ਮੱਥੇ ਤੇ ਲਿਖਿਆ ਹੈ, ਮਸਤਕ ਲਿਖੇ ਤੋਂ ਬਿਨਾਂ ਨਹੀਂ। ਲਿਖਿਆ ਹੋਏ ਲੀਲਾਟ, ਮੁਕਤ ਪਦਾਰਥ ਪਾਈਐ ਠਾਕ ਨਾ ਅਵ ਘਟਘਾਟ, ਉੱਤੇ ਲਿਖਿਆ ਆ ਰਿਹਾ ਜੀ, ਇਹੋ ਜਿਹੇ ਦੀ ਸੰਗਤ ਕਰਕੇ ਮੁਕਤੀ ਦਾ ਪਦਾਰਥ ਮਿਲਦਾ ਹੈ, ਬੰਦਾ ਅੰਦਰੋਂ ਮੁਕਤ ਹੋ ਜਾਂਦਾ ਹੈ, ਜਿਉਂਦੇ ਜੀ ਮੁਕਤ ਹੁੰਦਾ ਹੈ। ਮੁਕਤ ਪਦਾਰਥ ਪਾਈਐ ਠਾਕ ਨਾ ਅਵ ਘਟਘਾਟ, ਠਾਕ ਦਾ ਲਫ਼ਜ਼ੀ ਅਰਥ ਹੁੰਦਾ ਰੋਕਣਾ, ਠਾਕ ਨਾ ਅਵ ਘਟਘਾਟ, ਅਵ ਘਟਦਾਰ ਤੇ ਔਖਾ ਤੇ ਘਾਟਦਾਰ ਤੇ ਰਸਤਾ, ਕਿ ਜਿਹੜਾ ਆਤਮਕ ਜੀਵਨ ਕਮਾਉਣ ਦਾ ਰਸਤਾ ਬੜਾ ਔਖਾ ਹੈ,
ਜਿਹਨੂੰ ਗੁਰੂ ਜੀ ਨੇ ਬਾਣੀ 'ਚ ਕਿਹਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਜਾਂ ਸਤਿਗੁਰਾਂ ਜੀ ਨੇ ਬਚਨ ਕੀਤੇ ਨੇ ਕਿ ਅਸਲ 'ਚ ਇਹ ਪਹਾੜੀ ਰਸਤੇ ਦੀ ਤਰ੍ਹਾਂ ਹੈ। ਸਤਿਗੁਰੂ ਕਹਿ ਰਹੇ ਨੇ ਉਸ ਰਸਤੇ 'ਚ ਕੋਈ ਰੁਕਾਵਟ ਨਹੀਂ ਆਏਗੀ ਜਿਸ ਬੰਦੇ ਦੇ ਮਸਤਕ ਲੇਖ ਅਨੁਸਾਰ ਉਹਨੂੰ ਸਾਧੂ ਦੀ ਸੰਗਤ ਮਿਲ ਜਾਏ। ਅਖਰੀ ਅਰਥ ਇਹ ਦੇ ਨੇ ਜੀ। ਹੁਣ ਇਹਦੀ ਥੋੜ੍ਹੀ ਆਪਾਂ ਕਥਾ ਜ਼ਰੂਰ ਕਰ ਲਈਏ। ਇੱਕ ਸਵਾਲ ਉੱਠਦਾ ਜੀ ਕਿ ਮਸਤਕ ਦੇ ਲੇਖ ਕਿਵੇਂ, ਤੇ ਸੱਚ ਹੈ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਇਹਨੂੰ ਇਸ ਢੰਗ ਨਾਲ ਦੇਖੋ ਕਿ ਗੁਰਬਾਣੀ ਦਾ ਪਾਠ ਕਰਦੇ ਹਾਂ, ਗੁਰੂ ਸਾਹਿਬ ਕਹਿੰਦੇ ਨੇ ਸੇਵਾ ਵੀ ਉਹ ਕਰਦਾ ਜਿਹਦੇ ਮੱਥੇ ਦੇ ਲੇਖ ਲਿਖੇ ਆ, ਗੁਰੂ ਕੋਲ ਵੀ ਉਹ ਆ ਕੇ ਬੈਠਦਾ ਜਿਹਦੇ ਮੱਥੇ ਦੇ ਲੇਖ ਲਿਖੇ ਆ। ਤੇ ਸਤਿਗੁਰੂ ਕਹਿੰਦੇ ਨੇ ਕਿ ਅਸਲ 'ਚ ਪਰਮਾਤਮਾ ਦੀ ਬੰਦਗੀ ਵੀ ਉਹ ਬੰਦਾ ਕਰਦਾ ਜਿਹਦੇ ਮੱਥੇ ਦੇ ਲੇਖ ਲਿਖੇ ਆ। ਹੁਣ ਇਹ ਲੇਖ ਕੀ ਨੇ? ਅਸੀਂ ਸਾਰੇ ਗੁਰਬਾਣੀ 'ਚ ਪੜ੍ਹਨੇ, ਇਹਨੂੰ ਸ਼ਬਦ ਭਾਗ ਵਰਤਿਆ ਸੀ। ਸੰਗਤ ਜੀ ਆਪ ਜੀ ਬੈਠੇ ਹੋ ਆ ਕੇ, ਮੈਂ ਵੀ ਕਥਾ ਕਰ ਰਿਹਾ, ਕੀਰਤਨ ਹੋਇਆ, ਮੱਥਾ ਟੇਕਦਿਆਂ ਸਾਰ ਪਹਿਲਾਂ ਤਾਂ ਸ਼ੁਕਰਾਨਾ ਇਹ ਕਰਨਾ ਕਿ ਸਤਿਗੁਰੂ ਮੇਰੇ ਬੜੇ ਭਾਗ ਚੰਗੇ, ਅੱਜ ਮੈਨੂੰ ਸਤ ਸੰਗਤ ਵਿੱਚ ਬੈਠਣ ਦਾ ਸਮਾਂ ਨਸੀਬ ਹੋਇਆ ਹੈ। ਇਹਨੂੰ ਪੋਜ਼ਿਟਿਵ ਲੈ ਕੇ ਆਪਾਂ ਚੱਲੀਏ, ਇਹ ਨਹੀਂ ਕਿ ਇਕੱਲਾ ਮੈਂ ਆ। ਤਾਂ ਜਦੋਂ ਵੀ ਗੁਰਦੁਆਰਾ ਸਾਹਿਬ ਆਓ, ਆਈਏ ਆਪਾਂ, ਆਓ ਕਿ ਆਈਏ ਆਪਾਂ ਸਾਰੇ, ਨਾਮ ਜਪੋ, ਸਿਮਰਨ ਕਰੋ, ਸੇਵਾ ਕਰੋ, ਸਭ ਤੋਂ ਪਹਿਲਾਂ ਸ਼ੁਕਰਾਨਾ ਇਹ ਕਰਨਾ ਮੇਰੇ ਕਿੰਨੇ ਭਾਗ ਚੰਗੇ ਨੇ, ਮੈਂ ਗੁਰੂ ਦਰਬਾਰ ਵਿੱਚ ਆਇਆ। ਆਪ ਜੀ ਇੱਕ ਬਾਠ ਕਰਦੇ ਹੋ, ਵੱਡ ਭਾਗੀ ਹਰ ਸੰਗਤ ਪਾਵਹਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਾਝ ਰਾਗ 'ਚ। ਵੱਡਿਆਂ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਨਸੀਬ ਹੁੰਦੀ ਹੈ। ਵੱਡ ਭਾਗੀ ਹਰ ਸੰਗਤ ਪਾਵਹਿ, ਅੱਗੇ ਹੈ ਭਾਗਹੀਨ ਭ੍ਰਮ ਚੋਟਾ ਖਾਵੇ। ਵੇਖੋ ਕਿੱਡਾ ਪਿਆਰਾ ਬਚਨ ਸਤਿਗੁਰਾਂ ਦਾ ਕਿ ਵੱਡਿਆਂ ਭਾਗਾਂ ਵਾਲਿਆਂ ਨੂੰ ਸੰਗਤ ਨਸੀਬ ਹੁੰਦੀ ਹੈ। ਤੇ ਸੱਚੀ ਮੁੱਚੀ ਉਹ ਬੰਦੇ ਭਾਗਹੀਨ ਨੇ ਜਿਹੜੇ ਭਟਕਦੇ ਨੇ ਤੇ ਜਨਮ ਮਰਨ 'ਚ ਪਏ ਨੇ। ਵੱਡ ਭਾਗੀ ਹਰ ਸੰਗਤ ਪਾਵਹਿ ਭਾਗਹੀਣ ਭ੍ਰਮ ਚੋਟਾ ਖਾਵੇ, ਅੱਗੇ ਹੈ ਬਿਨ ਭਾਗਾਂ। ਆਪਾਂ ਇਹਨੂੰ ਸੋਚੀਏ ਤਾਂ ਸਹੀ, ਐਵੇਂ ਬੰਦਾ ਕਲਪੀ ਜਾ ਮੇਰੇ ਭਾਗ ਮਾੜੇ। ਸਤਿਗੁਰਾਂ ਤੇ ਇੱਥੋਂ ਤੱਕ ਬਾਣੀ 'ਚ ਕਿਹਾ ਜਿਹੜਾ ਬੰਦਾ ਮਨੁੱਖਾਂ ਤਨ ਲੈ ਕੇ ਕਹਿੰਦਾ ਮੇਰੇ ਭਾਗ ਮਾੜੇ, ਚੇਤੇ ਰੱਖਿਓ ਇਦੋਂ ਬਦਕਿਸਮਤੀ ਹੋਰ ਕੀ ਹੋ ਸਕਦੀ। ਇੱਕ ਪਾਸੇ ਅਸੀਂ ਪਾਠ ਸਾਰੇ ਕਰੀ ਜਾਂਦੇ, ਜਿੰਨੇ ਕਥਾ ਬਚ ਗਈ ਸਾਰੇ ਬੋਲਦੇ ਹਾਂ ਕਿ ਦੇਹ ਬੜੀ ਭਾਗਾਂ ਨਾਲ ਮਿਲੀ ਹੈ। ਵੱਡ ਭਾਗੀ ਦੁਲੱਭ ਦੇ ਪਾਈ ਵੱਡ ਭਾਗੀ, ਵੱਡ ਭਾਗੀ ਕਿਆ ਹੈ? ਸੰਗਤ ਜੀ ਰੋਜ਼ ਪੜ੍ਹਦੇ ਹੋ ਭਾਈ ਪ੍ਰਾਪਤ ਮਾਨੁੱਖ ਦੇ ਖੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਵੱਡੇ ਭਾਗਾਂ ਤੋਂ ਬਿਨਾਂ ਤਾਂ ਦੇਈ ਮਿਲ ਨਹੀਂ ਸਕਦੀ ਜੀ। ਹੁਣ ਇਸ ਤੋਂ ਅੱਗੇ ਬੇਨਤੀ ਕਰਨੀ ਹੈ, ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਣ ਭ੍ਰਮ ਚੋਟਾ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀ। ਹੁਣ ਸੰਗਤ ਜਾ ਗਏ, ਆਪ ਜੀ ਸੇਵਾ ਕੋਈ ਵੀ ਕਰੋ, ਗੁਰਦੁਆਰੇ ਵਿੱਚ ਕਰੋ, ਬਾਹਰ ਕਰੋ, ਸਤਿਗੁਰੂ ਕਹਿੰਦੇ ਨੇ ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ। ਜੇ ਸੰਗਤ ਭਾਗਾਂ ਨਾਲ ਮਿਲੀ ਤੇ ਜਿਹਦੇ ਮਸਤਕ ਦੇ ਭਾਗ ਨੇ ਉਹੀ ਗੁਰੂ ਨੇ ਸੇਵਾ ਚ ਲਾਇਆ ਹੈ। ਇਸ ਤੋਂ ਅਗਲੀ ਬੇਨਤੀ, ਅਸੀਂ ਸਤਿਗੁਰੂ ਕੋਲ ਆ ਕੇ ਬੈਠੇ ਹਾਂ ਤੇ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ, ਕਹਿੰਦੇ ਸਤਿਗੁਰੂ ਵੀ ਉਹਨਾਂ ਨੂੰ ਮਿਲਦਾ ਜਿਹਨਾਂ ਦੇ ਧੁਰ ਦੇ ਭਾਗ ਵਾਹਿਗੁਰੂ ਨੇ ਲਿਖੇ ਆ। ਆਪ ਜੀ ਇੱਕ ਪਾਠ ਕਰ ਦਿਓ, ਸਭ ਨੂੰ ਚੇਤੇ ਹੋਣਾ ਜੀ ਕਿ ਜੈਸਾ ਸਤਿਗੁਰ ਸੁਣੀ ਦਾ, ਜਿਹੋ ਜਿਹਾ ਸਤਿਗੁਰੂ ਸੁਣਿਆ ਸੀ ਤੈਸੋ ਹੀ ਮੈਂ ਡੀਠ। ਮੈਂ ਹੁਣ ਪ੍ਰਤੱਖ ਪਹਿਲਾਂ ਸੁਣਿਆ ਸੀ, ਹੁਣ ਦੇਖ ਲਿਆ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾਂ ਬਸੀਠ। ਇਹਦਾ ਅਰਥ ਕਿ ਸਤਿਗੁਰੂ ਪਰਮਾਤਮਾ ਦੀ ਦਰਗਾਹ ਦਾ ਬਸੀਠ, ਦਾ ਅਰਥ ਵਕੀਲ ਹੈ। ਹਰ ਨਾਮੋ ਮੰਤਰ ਦ੍ਰਿੜਾਏ ਦਾ, ਸਤਿਗੁਰੂ ਪਰਮਾਤਮਾ ਦੇ ਨਾਮ ਦਾ ਮੰਤਰ ਦ੍ਰਿੜ ਕਰਾਉਂਦੇ ਨੇ। ਕੱਟੇ ਹੋਮੈ ਰੋਗ, ਹੁਣ ਅਗਲੀ ਤੋਂ ਕੀ ਹੈ? ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਹੁਣ ਅਗਲੀ ਬੇਨਤੀ ਜੀ, ਇਹ ਭਾਗਾਂ ਦਾ ਕਰਮਾਂ ਦਾ ਸਿਸਟਮ ਕੀ ਹੈ? ਸਾਰੀ ਗੁਰਬਾਣੀ ਕਰਮ ਨੂੰ ਮੰਨਦੀ ਹੈ ਜੀ। ਪਿਛਲੇ ਦਿਨੀ ਮੈਂ ਇੱਕ ਅਰਜ਼ ਕੀਤੀ ਸੀ, ਇੱਕ ਸ਼ਬਦ ਹੈ ਕਰਮਵਾਦੀ, ਇੱਕ ਸ਼ਬਦ ਹੈ ਕਿਰਪਾਵਾਦੀ। ਸਨਾਤਨ ਮਤ ਤਕਰੀਬਨ ਕਰਮਵਾਦੀ ਫਿਲਾਸਫੀ ਹੈ ਜੀ। ਜੋ ਕਰਮ ਕੀਤਾ ਭੁਗਤਣਾ ਪੈਣਾ, ਜੋ ਬੀਜਿਆ ਵੱਢਣਾ ਪੈਣਾ, ਕੋਈ ਸ਼ੱਕ ਨਹੀਂ। ਆਪਾਂ ਰੋਜ਼ ਇਹ ਪੜ੍ਹਦੇ ਹਾਂ ਕਿ ਆਪੇ ਬੀਜ
ਆਪੇ ਹੀ ਖਾਓ। ਆਪਾਂ ਪਾਠ ਕਰਨੇ ਆ, ਜਿਹਾ ਬੀਜਾ ਸੋ ਲੂਣਾ ਕਰਮਾ ਸੰਦਰਾ ਖੇਤ। ਥੋੜੀ ਜਿਹੀ ਆਪ ਜੀ ਬੇਨਤੀ ਵਜੋਂ ਦੇ ਕੇ ਸੁਣਿਓ, ਜੋ ਬੀਜ ਰਹਿਖਾ ਦੱਦਾ ਦੋਸ਼ ਨਾ ਦਿਉ ਕਿਸੇ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਬੀਜੈ ਅਵਰ ਜਣਾ। ਕਰਮ ਕਰ ਬੈਠੀ ਆ ਕੀ ਹਰ ਕਰਮ ਭੋਗਣਾ ਪਏਗਾ? ਕੋਈ ਸ਼ੱਕ ਨਹੀਂ। ਅੱਜ ਮੈਂ ਕੁਝ ਬੇਨਤੀਆਂ ਕਰਨੀਆਂ। ਕਰਮ ਬੜੀ ਵੱਡੀ ਤਾਕਤ ਹੈ ਜੀ। ਜਿਹੋ ਜਿਹਾ ਕਰਮ ਕੀਤੇ ਨੇ ਉਹ ਮੈਂ ਭੋਗਾਂਗਾ, ਪਰ ਜੇ ਪਰਮਾਤਮਾ ਦੀ ਕਿਰਪਾ ਹੋ ਜਾਏ ਕਿ ਬੰਦੇ ਨੂੰ ਮਰਨ ਤੋਂ ਪਹਿਲਾਂ ਸਤ ਸੰਗਤ ਨਸੀਬ ਹੋ ਜਾਏ, ਅੰਦਰ ਪਸ਼ਚਾਤਾਪ ਕਰਕੇ ਗੁਰੂ ਦੀ ਬਾਣੀ ਨਾਲ ਜੁੜ ਜਾਏ, ਕਿਰਪਾ ਵਿੱਚ ਇੰਨੀ ਵੱਡੀ ਤਾਕਤ, ਉਹ ਕਰੋੜਾਂ ਜਨਮਾਂ ਦੇ ਕਰਮ ਖਤਮ ਕਰ ਦਿੰਦੀ ਹੈ। ਕਿਰਪਾ ਵੱਡੀ ਹੈ, ਯਾਦ ਰੱਖਿਓ, ਫਿਰ ਕਰਮ ਵੱਡਾ ਨਹੀਂ। ਇਸੇ ਕਰਕੇ ਸਤਿਗੁਰਾਂ ਨੇ ਬਾਣੀ ਵਿੱਚ ਇੱਕ ਸ਼ਬਦ ਵਰਤਿਆ ਹੈ, ਤੁਸੀਂ ਸਾਰੇ ਪੜ੍ਹਦੇ ਹੋ, ਕਿਰਪਾ ਕਰੋ ਦੀਨ ਕੇ ਦਾਤੇ। ਅਗਲਾ ਸ਼ਬਦ ਇਹ ਨਹੀਂ ਕਿਹਾ ਮੇਰੇ ਔਗਣ ਨਾ ਵਿਚਾਰੋ, ਦੋ ਸ਼ਬਦ ਕਿਹਾ, ਗੁਣ ਤੇ ਔਗਣ। ਕਿਉਂਕਿ ਜੇ ਮੈਂ ਗਿਣਤੀ ਕਰਾਂਗਾ ਮੇਰੇ ਚ ਆਹ ਗੁਣ ਨੇ ਆਹ ਗੁਣ ਨੇ, ਜਦੋਂ ਤੱਕੜੀ ਚ ਗੁਣ ਪਾ ਕੇ ਤੋਲਾਂਗਾ ਤੇ ਔਗਣ ਵੀ ਤੇ ਸਾਹਮਣੇ ਆਉਣੇ ਨੇ ਨਾ। ਇਹ ਤੇ ਹੋ ਹੀ ਨਹੀਂ ਸਕਦਾ ਜੀ ਮੈਂ ਗੁਣਾਂ ਦੀ ਗੱਲ ਕਰੀ ਜਾਂ ਔਗਣ ਇਗਨੋਰ ਹੋ ਜਾਣ। ਗੁਰੂ ਸਾਹਿਬ ਨੇ ਕਿਹਾ ਨਹੀਂ, ਕਿਰਪਾ ਵਿੱਚ ਨਾ ਗੁਣ ਦੇਖੇ ਜਾਂਦੇ ਨੇ ਨਾ ਔਗਣ ਦੇਖੇ ਜਾਂਦੇ ਆ, ਸੁਧਾ ਆਪਣੀ ਉਹਦੀ ਮਿਹਰ ਹੈ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਾਤੇ ਹੀ। ਥੋੜੀ ਜਿਹੀ ਹੋਰ ਇੱਕ ਬੇਨਤੀ ਕਰਨਾ, ਜਿਹੜਾ ਕਰਮ ਦਾ ਸਿਸਟਮ ਹੈ ਜੀ, ਤਕਰੀਬਨ ਅਸੀਂ ਇਹਨੂੰ ਤਿੰਨ ਕਿੱਸਿਆਂ ਚ ਵੰਡਦੇ ਹਾਂ। ਪੁਰਾਣੇ ਸ਼ਾਸਤਰਕਾਰ ਵੀ ਇਹ ਕਹਿੰਦੇ ਸਨ, ਇੱਕ ਕਰਮ ਹੈ ਪ੍ਰੈਜੈਂਟ ਵੇ ਜਿਹੜਾ ਕਰ ਰਹੇ ਹਾਂ, ਇਹਨੂੰ ਪੁਰਾਣਿਆਂ ਸ਼ਬਦ ਵਰਤਿਆ ਕਿਰਿਆਮਾਨ ਕਰਮ। ਕਿਰਿਆਮਾਨ ਕਰਮ ਦਰ ਤੇ ਵਰਤਮਾਨ ਚ ਜੋ ਹੋ ਰਿਹਾ, ਹਰ ਕਿਰਿਆਮਾਨ ਕਰਮ ਜਿਹੜਾ ਇਹਦੀ ਦੂਜਾ ਲਫ਼ਜ਼ ਇਹਦੇ ਲਈ ਸੰਚਿਤ ਕਰਮ। ਜੋ ਪ੍ਰੈਜੈਂਟ ਵਿੱਚ ਕਰਾਂਗੇ ਉਹ ਪਾਸਟ ਵੀ ਜਮ੍ਹਾਂ ਹੋਈ ਜਾ ਰਿਹਾ, ਇਸ ਤੇ ਹੀ ਆ ਨਾ ਜੀ। ਹੁਣ ਵਰਤਮਾਨ ਜਿਹੜਾ ਆਪਾਂ ਹੁਣ ਘਰੋਂ ਚੱਲ ਕੇ ਆਏ, ਉਹ ਜਿਹੜਾ ਪ੍ਰੈਜੈਂਟ ਸੀ ਹੁਣ ਪਾਸਟ ਹੋ ਚੁੱਕਾ, ਪਰ ਸਮਾਂ ਨਿਕਲ ਗਿਆ, ਕਰਮ ਨਹੀਂ ਖਤਮ ਹੋਣਾ। ਜਿਹੜਾ ਕਿਰਿਆਮਾਨ ਕਰਮ ਹੈ ਇਹ ਸਾਡਾ ਜਿਹੜਾ ਸੰਚਿਤ ਕਰਮ ਬਣਦਾ, ਇਹ ਇਕੱਠਾ ਹੋ ਜਾਂਦਾ। ਤੇ ਚੰਗੇ ਕਰਮ ਕਿਤੇ ਕਿਰਿਆਮਾਨ ਕੀਤੇ ਹੋਣ, ਤੇ ਸੰਗਤ ਜੀ ਭਾਵੇਂ ਮਾੜੇ ਬੰਦਾ ਵੀ ਕਰਮ ਕਰਦਾ, ਕਿਤੇ ਸੰਚਿਤ ਕਰਮਾਂ ਵਿੱਚ ਕਿਤੇ ਚੰਗਾ ਕਰਮ ਆ ਜਾਏ, ਫਿਰ ਉਹ ਪਰਾਲਬਧ ਬਣ ਕੇ ਬੰਦੇ ਦੀ ਜ਼ਿੰਦਗੀ ਨੂੰ ਬਦਲ ਦਿੰਦੀ ਹੈ। ਫਿਰ ਇਹਨੂੰ ਥੋੜ੍ਹਾ ਜਿਹਾ ਮੇਰੀ ਬੇਨਤੀ ਨੂੰ ਦੁਬਾਰਾ ਮੈਂ ਆਪ ਨੂੰ ਕਰਾਂ, ਮੈਂ ਇੱਕ ਉਦਾਹਰਨ ਦਿੰਦਾ ਹੁੰਦਾ। ਆਪ ਜੀ ਜੋਬ ਕਰਦੇ ਹੋ, ਕੰਮ ਕਰ ਰਹੇ, ਉਹ ਪ੍ਰੈਜੈਂਟ ਹੈ ਨਾ ਜੀ, ਹਫ਼ਤੇ ਬਾਅਦ ਹਰ ਰੋਜ਼ ਉਹਦੇ ਪੈਸੇ ਇਕੱਠੇ ਹੋ ਰਿਹਾ, ਉਹ ਕਿਰਿਆਮਾਨ ਹੈ। ਹਫ਼ਤੇ ਬਾਅਦ ਚੈੱਕ ਮਿਲੇ ਜਾਂ ਮਹੀਨੇ ਬਾਅਦ ਤਨਖਾਹ ਮਿਲੇ, ਉਹ ਕਿਰਿਆਮਾਨ ਮਹੀਨੇ ਬਾਅਦ ਸੰਚਿਤ ਹੋ ਗਿਆ। ਉਸ ਸੰਚਿਤ ਪੈਸੇ ਨੂੰ ਆਪ ਜੀ ਨੇ ਬੈਂਕ 'ਚ ਰੱਖ ਦਿੱਤਾ ਤੇ ਉਹ ਓਵਰ ਥੋੜਾ ਗਿਆ, 2 ਸਾਲ ਬਾਅਦ ਲੋੜ ਪੈ ਗਈ। ਤੇ ਯਾਦ ਰੱਖਿਓ, ਜਿਹੜਾ ਕਿਰਿਆਮਾਨ ਹੋ ਕੇ ਸੰਚਿਤ ਹੋਇਆ ਸੀ, ਉਹ ਸੰਚਿਤ ਫਿਰ ਪਰਾਲਬਧ ਬਣ ਕੇ ਸਾਡਾ ਭਲਾ ਕਰਨ ਲੱਗ ਪੈਂਦਾ ਹੈ। ਇਹ ਦੁਨਿਆਵੀ ਜੀ ਉਦਾਹਰਣ ਹੈ। ਸਤਿਗੁਰਾਂ ਨੇ ਬਾਣੀ 'ਚ ਬਖਸ਼ਿਸ਼ ਕੀਤੀ ਕਿ ਅਸਲ 'ਚ ਕਈ ਵਾਰੀ ਗੁਰਮੁਖੋ ਯਾਦ ਰੱਖਿਓ, ਮੰਦਾ ਕਰਮ ਸਾਹਮਣੇ ਆ ਜਾਏ ਤੇ ਬੰਦੇ ਦੀ ਤਬਾਹੀ ਹੋ ਜਾਂਦੀ ਹੈ, ਚੰਗਾ ਕਰਮ ਕਿਤੇ ਸਾਹਮਣੇ ਰੱਬ ਲੈ ਆਵੇ, ਸਮਾਂ ਬਣੇ ਤੇ ਸੱਚੀ ਮੁੱਚੀ ਡੁੱਬਦੇ ਬੰਦੇ ਵੀ ਤਰ ਜਾਂਦੇ ਆ। ਇੱਕ ਸਾਖੀ ਅਸੀਂ ਸਾਰੇ ਸੁਣਾਉਂਦੇ ਹਾਂ ਜੀ ਕਰਮਾਂ ਦੇ ਸੰਬੰਧ ਵਿੱਚ। ਮੈਂ ਸਿਰਫ ਬੇਨਤੀ ਕਰਨੀ ਹੈ, ਭਾਗ ਇੱਥੇ ਭਗਤ ਜੀ ਨੇ ਕਿਹਾ ਇਹੋ ਜਿਹਾ ਸਾਧੂ ਦੀ ਪ੍ਰਾਪਤੀ ਸੰਗਤ ਭਾਗਾਂ ਨਾਲ ਹੁੰਦੀ ਹੈ। ਸੰਤ ਸਭਾ ਓਟ ਗੁਰ ਪੂਰੇ ਧੁਰ ਮਸਤਕ ਲੇਖ ਲਿਖਾਏ, ਸ਼ਬਦ ਸਤਿਗੁਰਾਂ ਨੇ ਵਰਤਿਆ, ਸਾਧੂ ਦੀ ਸੰਗਤ ਪੂਰੇ ਗੁਰੂ। ਆਪ ਇੱਕ ਵਚਨ ਪੜ੍ਹਨੇ, ਪੂਰਵ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਫਿਰ ਸੁਣੋ, ਪੂਰਵ ਕਰਮ ਅੰਕੁਰ ਜਾਂ ਪ੍ਰਗਟੇ, ਅੰਕੁਰ ਸਮਝਨੇ ਨਾ ਆਪਾਂ, ਆ ਜਿਹੜਾ ਅੰਗੂਰ ਨਿਕਲਦਾ, ਜਿਹੜਾ ਅਸੀਂ ਬੀਜ ਚੋਂ ਨਿਕਲਦਾ ਅੰਗੂਰ, ਬੀਜ ਕਿੰਨੀ ਦੇਰ ਦਾ ਪਿਆ ਪਰ ਅੰਕੁਰ ਨਹੀਂ ਸੀ ਅਜੇ ਬਣਿਆ। ਇਹਨੂੰ ਥੋੜ੍ਹਾ ਜਿਹਾ ਹੋਰ ਮੈਂ ਆਪਣੇ ਮਨ ਨੂੰ ਸਮਝਾਉਣ ਲਈ ਕਹਿ ਰਿਹਾ ਜੀ। ਸਾਡੇ ਨਾ ਜੀ ਜਦੋਂ ਆਪਾਂ ਕਣਕ ਵੱਢ ਲੈਂਦੇ ਸਾਂ ਤੇ ਕਈ ਵਾਰੀ ਦਾਣੇ ਜਿਹੜੇ ਕਣਕ ਦੇ ਸਨ ਉਹ ਥੱਲੇ ਡਿੱਗ ਪੈਂਦੇ ਸਨ ਸਿੱਟੇ, ਆਪ ਜੀ ਨੇ ਦੇਖਿਆ ਹੋਣਾ। ਉਦੋਂ ਬਾਅਦ ਝੋਨਾ ਵੀ ਲਾ ਦੇਣਾ, ਝੋਨਾ ਵੱਢਣਾ,
ਤੇ ਜਦੋਂ ਝੋਨਾ ਵੱਢ ਕੇ ਕਣਕ ਬੀਜਣ ਦਾ ਵੇਲਾ ਹੁੰਦਾ ਸੀ, ਜਿਹੜਾ 6 ਮਹੀਨੇ ਪਹਿਲਾਂ ਸਿੱਟੇ ਚੋਂ ਦਾਣਾ ਡਿੱਗਾ ਨਾ, ਉਹ ਅੰਕੁਰ ਬਣ ਕੇ ਬਾਹਰ ਆ ਜਾਂਦਾ ਸੀ। ਇਹਦਾ ਮਤਲਬ 6 ਮਹੀਨੇ ਚੋਂ ਗਲਿਆ ਨਹੀਂ, ਝੋਨੇ ਚ ਪਾਣੀ ਲੱਗਦਾ ਰਿਹਾ, ਉਹ ਦਾਣਾ ਫਿਰ ਫੁੱਟ ਕੇ ਬਾਹਰ ਆ ਗਿਆ। ਬਸ ਇਹੋ ਸਮਝੋ, ਜ਼ਿੰਦਗੀ ਚ ਕੀਤਾ ਹੋਇਆ ਕੋਈ ਚੰਗਾ ਕੰਮ ਇਹੋ ਜਿਹਾ ਸਾਹਮਣੇ ਆ ਜਾਂਦਾ, ਬੰਦੇ ਦੀ ਜ਼ਿੰਦਗੀ ਪਲਟ ਜਾਂਦੀ ਹੈ। ਇੱਕ ਉਦਾਹਰਨ ਮੈਂ ਆਪ ਜੀ ਨੂੰ ਦਿੰਦਾ, ਵੈਸੇ ਇਹ ਘਟਨਾ ਹੈ ਆਪਣਾ ਬੁੱਧ ਗਿਆ ਦੇ ਨੇੜੇ ਹੈ ਰਾਜਗੀਰ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸਥਾਨ ਹੈ ਜੀ। ਪੁਰਾਤਨ ਜਨਮ ਸਾਖੀ ਨੇ ਦੋਨੋਂ ਸਾਖੀਆਂ ਇਕੱਠੀਆਂ ਰੱਖੀਆਂ, ਸ਼ਾਇਦ ਆਪਨੇ ਸੁਣੀਆਂ ਵੀ ਹੋਣ। ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਨੇ, ਤੇ ਉੱਥੇ ਇੱਕ ਬੱਚਾ ਹੈ, ਉਹਦਾ ਨਾਮ ਨਹੀਂ ਦਿੱਤਾ, ਸਿਰਫ ਇਤਿਹਾਸ ਨੇ ਇੱਕੋ ਸ਼ਬਦ ਲਿਖਿਆ ਪਾਲੀ, ਪਾਲੀ ਮੱਝਾਂ ਨੂੰ ਪਾਲਣ ਵਾਲਾ। ਤੇ ਵਕਤ ਹੈ ਸਿਆਲ ਦੇ ਦਿਨ ਲੰਘਦੇ ਪਏ ਨੇ, ਤੇ ਉਹ ਚਣਿਆਂ ਦੀ ਛੋਲਿਆਂ ਦੇ ਖੇਤ ਦੀ ਰਾਖੀ ਬੈਠਾ ਹੈ। ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਜੀ ਭੁੱਖ ਲੱਗੀ ਹੈ, ਆਪਾਂ ਕੋਈ ਛਕ ਲਈਏ। ਤੇ ਨਾਲ ਕਹਿੰਦੇ ਨੇ, ਮਹਾਰਾਜ ਜੀ ਉਹ ਦੇਖੋ ਬੱਚਾ, ਛੋਟਾ ਜਿਹਾ ਬੱਚਾ, ਉਹ ਖੋਲਾ ਭੁੰਨਦਾ ਪਿਆ ਹੈ। ਤੇ ਖੋਲਾਂ ਜਿੰਨਾ ਖਾਧੀਆਂ ਹੋਣੀ ਪਤਾ ਹੋਣਾ, ਖਾਧੀਆਂ ਖੋਲਾਂ ਨਾ ਜੀ, ਕਿਉਂਕਿ ਇਹ ਇਤਿਹਾਸ ਹੋ ਹੀ ਰਹਿਣਾ। ਆਪ ਨੂੰ ਪਤਾ ਸੀ ਅੱਧੇ ਕੱਚੇ ਅੱਧੇ ਪੱਕੇ ਛੋਲੇ ਪੱਟਦੇ ਸਾਂ, ਤੇ ਸਮੇਤ ਉਹਦੇ ਜੜ੍ਹਾਂ ਦੇ ਸਮੇਤ ਪੂਰਾ ਪੇਡਾ ਅੱਗ ਬਾਲ ਕੇ ਉਹਦੇ ਵਿੱਚ ਉਹਨੂੰ ਭੁੰਨਦੇ ਸਾਂ। ਭੱਠੀ 'ਚ ਨਹੀਂ ਭੁੰਨੇ ਜਾਂਦੀਆਂ ਹੋਲਾਂ, ਹੁਣ ਅੱਗ ਨਾਲ ਭੁੱਜਦੀਆਂ ਸਨ, ਅੱਧੀਆਂ ਕੱਜੀਆਂ ਅੱਧੀਆਂ ਪੱਕਾਂ ਰਹਿੰਦੀਆਂ ਸਨ, ਤੇ ਜਿਹਨਾਂ ਆਪਾਂ ਖਾਧੀਆਂ ਆਪਾਂ ਪਤਾ ਹੈ ਸਾਰਾ ਮੂੰਹ ਜਿਹੜਾ ਸੀ ਕਾਲਕ ਨਾਲ ਭਰ ਜਾਂਦਾ ਸੀ, ਕਿਉਂਕਿ ਉਹ ਧੁਆਖੀਆਂ ਹੁੰਦੀਆਂ ਸਨ। ਉਹ ਬੱਚਾ ਖੋਲਾਂ ਭੁੱਲ ਰਿਹਾ ਹੈ ਛੋਲਿਆਂ ਦੀਆਂ, ਤੇ ਗੁਰੂ ਸਾਹਿਬ ਚਲੇ ਗਏ। ਭਾਈ ਮਰਦਾਨਾ ਜੀ ਨੇ ਕਿਹਾ ਵੀ ਸਾਨੂੰ ਭੁੱਖ ਲੱਗੀ ਹੈ, ਉਹਦੇ ਭਾਗ ਚੰਗੇ। ਕਹਿਣ ਲੱਗਾ ਜੀ ਮੈਂ ਦੇਖੋ ਹੋਲਾ ਭੁੰਨੀਆਂ, ਉਹਨੇ ਉਸੇ ਤਰ੍ਹਾਂ ਅੱਧਾ ਭੁੱਜਿਆ ਹੋਇਆ ਜਿਹੜਾ ਪੇਡਾ ਸੀ ਹੋਲਾਂ ਇਕੱਠੀਆਂ ਕਰਕੇ ਮੇਰੇ ਸਤਿਗੁਰਾਂ ਦੇ ਅੱਗੇ ਰੱਖ ਦਿੱਤੀਆਂ। ਮਹਾਰਾਜ ਜੀ ਨੇ ਉਹ ਛਕਣ ਲੱਗ ਪਏ, ਤੇ ਇੱਕੋ ਦਮ ਬੱਚਾ ਜਾਣ ਲੱਗਾ। ਹੁਣ ਇੱਥੇ ਇਤਿਹਾਸਕਾਰ ਦੋ ਗੱਲਾਂ ਕਹਿੰਦੇ ਨੇ, ਕੁਝ ਕਹਿੰਦੇ ਚਲਾ ਗਿਆ, ਕੁਝ ਕਹਿੰਦੇ ਰੁਕ ਗਿਆ। ਹਜ਼ੂਰ ਨੇ ਕਿਹਾ ਤੂੰ ਹੋਲਾ ਲਿਆਂਦੀਆਂ ਚੱਲਾ ਕਿੱਥੇ ਹੈ? ਕਹਿੰਦਾ ਜੀ ਮੈਨੂੰ ਇੰਝ ਪ੍ਰਤੀਤ ਹੁੰਦਾ ਤੁਹਾਨੂੰ ਭੁੱਖ ਲੱਗੀ, ਤੁਸੀਂ ਬੈਠੋ, ਮੈਂ ਘਰੋਂ ਹੁਣੇ ਪ੍ਰਸ਼ਾਦਾ ਪਾਣੀ ਤਿਆਰ ਕਰਾ ਕੇ ਲਿਆਉਂਦਾ। ਹੁਣ ਭਾਗ ਹੀ ਨਾ ਉਹਨੇ ਕਿਸੇ ਦੀ ਸੰਗਤ ਕੀਤੀ, ਦੇਖੋ ਬੱਚਾ ਹੈ ਉਹਨੂੰ ਕੋਈ ਪਤਾ ਨਹੀਂ। ਕਹਿੰਦਾ ਜੀ ਮੈਂ ਘਰ ਗਿਆ ਤੇ ਆਇਆ, ਮੈਂ ਹੁਣੇ ਪ੍ਰਸ਼ਾਦ ਪਾਣੀ ਤਿਆਰ ਕਰਾਉਣਾ, ਤੇ ਸਤਿਗੁਰਾਂ ਨੇ ਪਤਾ ਹੀ ਕੀਤਾ, ਉਹ ਛੋਟੇ ਜਿਹੇ ਬੱਚੇ ਨੂੰ ਆਪਣੇ ਗਲੇ ਨਾਲ ਲਾ ਕੇ ਕਹਿਣ ਲੱਗੇ ਵਾਹ ਉਹ ਪੁੱਤਰਾ, ਜਿਹੋ ਜਿਹਾ ਰੱਬ ਨੇ ਤੈਨੂੰ ਦਿਲ ਦਿੱਤਾ, ਭੁੱਖ ਸਾਨੂੰ ਕੋਈ ਨਹੀਂ, ਪਰ ਆਉਣ ਵਾਲੇ ਦਿਨਾਂ ਵੀ ਤੂੰ ਸੁਲਤਾਨ ਹੋਵੇਂਗਾ। ਉੱਥੇ ਲਿਖਿਆ ਪਾਲੀ ਨੂੰ ਪਾਤਸ਼ਾਹੀ ਦਿੱਤੀ, ਜਿਹੜਾ ਡੰਗਰ ਚਾਰਨ ਵਾਲਾ ਉਹਨੂੰ ਬਾਦਸ਼ਾਹੀ ਦਿੱਤੀ। ਪੁੱਤਰਾ ਯਾਦ ਰੱਖਿਓ, ਇੱਕ ਫੁਰਨਾ ਹੀ ਬਣਾਇਆ ਨਾ ਉਹਨੇ, ਉਹ ਕੋਈ ਰੋਟੀ ਲੈਣ ਨਹੀਂ ਚਲਾ ਗਿਆ। ਮੈਂ ਭਾਈ ਸਾਹਿਬ ਜੀ ਨੂੰ ਪੜ੍ਹਨਾ ਹੁੰਦਾ, ਭਾਈ ਗੁਰਦਾਸ ਸਾਹਿਬ ਜੀ ਨੂੰ, ਇਸ ਕਰਕੇ ਮੈਂ ਕਹਿੰਦਾ ਹੁੰਦਾ ਸੰਗਤ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹੋ, ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਦਾ ਪਾਠ ਜ਼ਰੂਰ ਕਰਿਆ ਕਰੋ ਲੜੀਵਾਰ। ਉਹ ਸਾਨੂੰ ਦੱਸਦੇ ਨੇ ਸਿੱਖੀ ਕੀ ਹੈ। ਭਾਈ ਸਾਹਿਬ ਤਾਂ ਕਹਿੰਦੇ ਨੇ ਕੁਛ ਵੀ ਨਹੀਂ ਕਰਨ ਜੋਗਾ ਨਾ, ਤੇ ਘੱਟੋ ਘੱਟ ਆਪਣੇ ਚਿੱਤ ਦੇ ਵਿੱਚ ਚੰਗੇ ਫੁਰਨੇ ਬਣਾਉਣ ਲੱਗ ਪਓ, ਮੈਂ ਸਤਿਗੁਰੂ ਤੇਰੀ ਸੇਵਾ ਕਰਾਂ, ਮੈਂ ਤੇਰਾ ਨਾਮ ਜਪਾਂ, ਮੇਰੇ ਤੇ ਮਿਹਰ ਕਰ। ਕਹਿਣ ਲੱਗੇ ਤੇਰਾ ਫੁਰਨਾ ਵੀ ਤੇਰੇ ਵਾਸਤੇ ਬਖਸ਼ਿਸ਼ ਕਰਦਾ ਹੈ, ਖਿਆਲ ਚ ਨਹੀਂ ਤਾਕਤ। ਉਹਨੇ ਸਿਰਫ ਫੁਰਨੇ ਬਣਾਇਆ, ਮੈਂ ਲੈ ਕੇ ਆਉਣਾ। ਹਜ਼ੂਰ ਨੇ ਕਿਹਾ ਵਾਹ ਪੁੱਤਰਾ ਤੂੰ ਰਾਜ ਕਰੇਗਾ। ਉੱਥੋਂ ਦੀ ਘਟਨਾ ਹੈ, ਅਸਲ 'ਚ ਅਸੀਂ ਕਰਤਾਰਪੁਰ ਨਾਲ ਸੁਣਾਉਂਦੇ ਰਹੇ, ਅੱਜ ਮੈਂ ਸਾਰੀ ਪੁਰਾਤਨ ਜਿਹੜੇ ਗ੍ਰੰਥ ਦੇਖੇ, ਇਹ ਘਟਨਾ ਰਾਜਗੀਰ ਦੀ ਹੈ। ਉੱਥੇ ਸਤਿਗੁਰੂ ਚੁਮਾਸਾ ਆ ਗਿਆ ਜੀ, ਮੀਂਹ ਦੇ ਦਿਨ ਹੋ ਗਏ, ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਕਹਿੰਦੇ ਨੇ ਸਤਿਗੁਰੂ ਜੀ ਆਪਾਂ ਕੁਝ ਦਿਨ ਇੱਥੇ ਰੁਕ ਜਾਈਏ। ਹਜ਼ੂਰ ਨੇ ਕਿਹਾ ਹਾਂ। ਮੀਂਹ ਦੇ ਦਿਨ ਸਨ, ਤੇ ਦੋਨੋਂ ਜਿਹੜੇ ਨੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਕੀਰਤਨ ਹੁੰਦਾ ਹੈ ਨੇੜੇ ਨੇੜੇ ਦੀ, ਪ੍ਰਾਣੀ ਆਉਣ ਲੱਗ ਪਏ, ਤੇ ਕੀਰਤਨ ਇੱਕ ਰੱਬ ਦੀ ਏਡੀ ਵੱਡੀ ਦਾਤ ਹੈ ਜੀ। ਇਹ ਸਤਸੰਗ ਜੀ ਖੁਸ਼ ਕਿਸਮਤਾਂ ਜਿਨ੍ਹਾਂ ਨੂੰ ਸਤਿਗੁਰਾਂ ਨੇ ਕੀਰਤਨ ਦਿੱਤਾ ਹੈ। ਬਾਬਾ ਜੀ ਨੇ ਸਿਰਫ ਗਾਇਆ ਹੈ, ਗਾ ਗਾ ਕੇ ਦੁਨੀਆਂ ਪਲਟ ਦਿੱਤੀ ਨਾ। ਸਤਿਗੁਰੂ ਕੀਰਤਨ ਕਰਦੇ ਨੇ। ਇੱਕ ਸੱਜਣ ਰੋਜ਼ ਆਉਂਦਾ, ਉਹ ਮਹਾਰਾਜ ਜੀ ਦੇ ਕੋਲ ਕੀਰਤਨ ਸੁਣਦਾ, ਥੋੜ੍ਹੀ ਬਹੁਤੀ ਸੇਵਾ ਕਰਦਾ, ਚਲਾ ਜਾਂਦਾ।
ਉਹਦੇ ਪਿੰਡ ਚੋਂ ਇੱਕ ਬੰਦਾ ਹੋਰ ਆਉਂਦਾ, ਕਰਮ ਦੇਖੋ ਕੀ ਹੈ, ਉਹ ਆਉਂਦਾ, ਉਹ ਘਰੋਂ ਆਉਂਦਾ ਵੀ ਚਲੋ ਚੱਲੀਏ ਮੈਂ ਚੱਲਾਂ, ਉੱਥੇ ਇੱਕ ਸਾਧੂ ਆਏ ਨੇ, ਸੰਤ ਆਏ ਨੇ, ਬਹੁਤ ਸੋਹਣਾ ਕੀਰਤਨ ਕਰਦੇ ਨੇ, ਠੰਡ ਪੈਂਦੀ ਹੈ, ਸਕੂਨ ਮਿਲਦਾ। ਉਹ ਬੰਦਾ ਪੈਸੇ ਵਾਲਾ ਹੈ, ਮੱਤ ਮਾਰੀ ਗਈ, ਉਹ ਬੰਦਾ ਵੇਸ਼ਵਾ ਦੇ ਘਰ 'ਚ ਜਾਂਦਾ। ਚਲੋ ਜਨਮ ਸਾਖੀ ਤੇ ਲਫਜ਼ ਹੋਰ ਤਰ੍ਹਾਂ ਵਰਤਿਆ, ਮੈਂ ਸੰਗਤ 'ਚ ਨਹੀਂ ਵਰਤਾਂਗਾ। ਉਹ ਰੋਜ਼ ਉੱਥੇ ਜਾਂਦਾ, ਜਿਹੜਾ ਸੰਗਤ ਵਿੱਚ ਆਉਂਦਾ ਅੱਜ ਘਰੋਂ ਚੱਲੇ, ਉਹ ਕਹਿੰਦਾ ਮੇਰੇ ਨਾਲ ਇੱਕ ਵਾਰੀ ਚੱਲ ਤੇ ਸਹੀ, ਕਹਿੰਦਾ ਨਹੀਂ, ਵੇਖ ਮੈਂ ਸੁੱਖ ਮਾਨਣਾ ਇੰਦਰੀਆਂ ਦਾ, ਤੂੰ ਉੱਥੇ ਜਾ ਕੇ ਸੇਵਾ ਕਰਨਾ। ਉਸ ਦੇ ਮੂੰਹ ਚੋਂ ਨਿਕਲ ਗਿਆ ਵੀ ਜੇ ਮੈਂ ਵਾਪਸ ਪਹਿਲਾਂ ਆ ਗਿਆ ਤੂੰ ਇਸ ਜਗ੍ਹਾ ਤੇ ਬੈਠ ਕੇ ਇੰਤਜ਼ਾਰ ਕਰੀ, ਤੇ ਜੇ ਤੂੰ ਪਹਿਲਾਂ ਆ ਗਿਆ ਵੇਸ਼ਵਾ ਦੇ ਵਾੜੇ ਚ ਤੇ ਤੂੰ ਇੰਤਜ਼ਾਰ ਕਰੀ, ਤੇ ਜੋ ਕੁਝ ਦੋਨਾਂ ਨੂੰ ਮਿਲੇਗਾ ਆਪਾਂ ਉਹ ਸਾਂਝਾ ਕਰਾਂਗੇ, ਫਿਰ ਦੇਖਾਂਗੇ ਮੈਂ ਫਾਇਦੇ ਵਿੱਚ ਕਿ ਤੂੰ ਫਾਇਦੇ ਵਿੱਚ। ਇਹ ਸਾਰੇ ਸੁਣਨੀ ਸੱਚ ਹੈ। ਜਿਹੜਾ ਸੇਵਾ ਕਰਦਾ ਪਿਆ ਸੀ ਉਦਨ ਰਸਤੇ ਚ ਆਉਂਦਿਆਂ ਉਹਦੇ ਪੈਰ ਚ ਵੱਡਾ ਕਿੱਕਰ ਦਾ ਕੰਡਾ ਚੁੱਭ ਗਿਆ। ਜਿਹੜਾ ਬੰਦਾ ਵੇਸ਼ਵਾ ਦੇ ਦਰ ਤੇ ਜਾਂਦਾ ਸੀ ਅੱਜ ਵੈਸ਼ਿਆ ਨਹੀਂ ਮਿਲੀ, ਉਹ ਰਸਤੇ ਚ ਆਇਆ ਪੈਰ ਨਾਲ ਠੁੱਡਾ ਮਾਰਿਆ, ਉਹਨੇ ਮਿੱਟੀ ਜਿਹੜੀ ਏ ਉੱਥੋਂ ਵਿੱਚ ਕਹਿੰਦੇ ਨੇ ਮਿੱਟੀ ਪੱਟੀ, ਉਹਦੇ ਥੱਲੇ ਸੋਨੇ ਦੀ ਮੋਹਰ ਸੀ। ਵੈਸੇ ਜਨਮ ਸਾਖੀ ਹੋਰ ਢੰਗ ਨਾਲ ਦੱਸਦੀ ਕਿ ਉਹਨੇ ਸੋਨੇ ਦੀ ਮੋਹਰ ਲੈ ਲਈ, ਤੇ ਜਿੱਥੇ ਉਹ ਸੱਜਣ ਬੈਠਾ ਸੀ ਉਹਨੂੰ ਰਸਤੇ ਜਿਹਨੂੰ ਕੰਡਾ ਚੁੱਭਿਆ ਬਾਬਾ ਜੀ ਤੋਂ ਵਾਪਸ ਜਾਂਦਿਆਂ, ਉਹਨੇ ਇੱਕ ਜੁੱਤੀ ਪਾਈ, ਇੱਕ ਜੁੱਤੀ ਖਾਤ 'ਚ ਪਕੜੀ, ਕਿਉਂਕਿ ਕੰਡਾ ਜਿਹੜਾ ਸੀ ਉਹ ਅੰਦਰ ਸੀ। ਉਹਨੇ ਫਿਰ ਪਹੁੰਚ ਕੇ ਕਿਹਾ ਵੀ ਤੈਨੂੰ ਕੀ ਮਿਲਿਆ? ਕਹਿੰਦਾ ਵੈਸ਼ਿਆ ਤੇ ਨਹੀਂ ਸੀ ਹੈਗੀ, ਪਰ ਆ ਦੇਖ ਮੈਨੂੰ ਸੋਨੇ ਦੀ ਮੋਹਰ ਮਿਲੀ ਠੁੱਡਾ ਮਾਰਿਆ ਤੇ। ਉਹਨੇ ਕਿਹਾ ਤੈਨੂੰ, ਤੂੰ ਜੁੱਤੀ ਕੋ ਪਕੜੀ ਬੈਠਾ? ਕਹਿੰਦਾ ਮੈਨੂੰ ਸੂਲ ਚੁੱਭ ਗਈ ਹੈ। ਕਹਿੰਦਾ ਹੁਣ ਦੱਸ ਮੇਰੇ ਭਾਗ ਚੰਗੇ ਕਿ ਤੇਰੇ? ਦ੍ਰਿਸ਼ਟਮਾਨ ਚ ਬੰਦਾ ਇਸ ਤਰ੍ਹਾਂ ਗਿਣਤੀ ਮਿਣਤੀ ਕਰਦਾ ਨਾ, ਜਦੋਂ ਉਹ ਬੜੀ ਸ਼ਰਧਾ ਵਾਲਾ ਸੀ, ਕਹਿੰਦਾ ਮੈਨੂੰ ਇੰਜ ਲੱਗਦਾ ਮੈਂ ਜੇ ਫਾਇਦੇ ਚ ਹਾਂ ਜਿਹਨੂੰ ਸੂਲ ਚੁੱਭੀ, ਪਰ ਕਹਿੰਦਾ ਇਹਦਾ ਨਿਰਣਾ ਮੈਂ ਨਹੀਂ ਕਰ ਸਕਦਾ, ਬਾਬਾ ਜੀ ਕੋਲ ਚੱਲ ਗਏ। ਜਦੋਂ ਸਤਿਗੁਰੂ ਕੋਲ ਆਏ ਤੇ ਮਹਾਰਾਜ ਜੀ ਨੂੰ ਉਹਨੇ ਇੱਕ ਹੱਥ ਤੇ ਜੋੜਾ ਪਕੜਿਆ, ਇੱਕ ਜੁੱਤੀ ਪੈਰਾਂ ਚ ਪਾਈ। ਸਤਿਗੁਰੂ ਨੂੰ ਪੁੱਛਦਾ ਮਹਾਰਾਜ ਜੀ ਅਸੀਂ ਦੋਨੋਂ ਇਕੱਠੇ ਆਉਂਦੇ ਹਾਂ, ਇਹ ਸੱਚਮੁੱਚ ਦੱਸ ਦਿੰਦਾ ਵੀ ਮੈਂ ਮਾੜੇ ਰਸਤੇ ਤੇ ਚੱਲਾਂ, ਮਾੜੇ ਕਰਮ ਲਈ ਚੱਲਾਂ, ਵਿਚਾਰ ਲਈ ਮੈਂ ਤੁਹਾਡੇ ਕੋਲ ਸੰਗਤ 'ਚ ਆਉਂਦਾ, ਪਰ ਮੈਨੂੰ ਅੱਜ ਰਾਹ 'ਚ ਜਾਂਦਿਆਂ ਸੂਲ ਚੁੱਭੀ, ਇਹਨੂੰ ਮਹਾਰਾਜ ਜੀ ਸੋਨੇ ਦੀ ਮੋਹਰ ਮਿਲੀ, ਤੇ ਮੈਨੂੰ ਪੁੱਛਦਾ ਸੀ ਵੀ ਤੇਰੇ ਕਰਮ ਚੰਗੇ ਕਿ ਮੇਰੇ ਚੰਗੇ? ਸਤਿਗੁਰਾਂ ਨੇ ਕਿਹਾ ਜਿੱਥੋਂ ਇਹਨੇ ਠੁੱਡਾ ਮਾਰ ਕੇ ਮੋਹਰ ਕੱਢੀ ਚਲੋ ਉੱਥੇ ਚੱਲੀਏ। ਉੱਥੇ ਗਿਆ, ਹਜ਼ੂਰ ਨੇ ਕਿਹਾ ਥਾਂ ਪੱਟ ਇੱਥੋਂ, ਥੋੜ੍ਹੀ ਜਿਹੀ ਥਾਂ ਪੱਟੀ ਤੇ ਉੱਥੇ ਸੀ ਇੱਕ ਬਰਤਨ, ਉਹ ਸਾਰਾ ਕੋਲਿਆਂ ਨਾਲ ਭਰਿਆ ਹੋਇਆ ਸੀ। ਜਿੱਥੋਂ ਮੋਹਰ ਲੱਭੀ ਉਹਦੇ ਥੱਲੇ ਕੋਲੇ ਸਨ ਇੱਕ ਭਾਂਡੇ ਦੇ ਵਿੱਚ। ਸਤਿਗੁਰਾਂ ਨੇ ਉੱਥੇ ਫਿਰ ਕਿਹਾ, ਕਹਿਣ ਲੱਗੇ ਭਾਈ ਜਿਹਨੂੰ ਸੂਲ ਚੁੱਭੀ ਹੈ ਉਹ ਬਚ ਗਿਆ, ਤੂੰ ਫਾਇਦੇ 'ਚ ਹੈ, ਜਿਹਨੂੰ ਸੋਨੇ ਦੀ ਮੋਹਰ ਲੱਭੀ ਇਹ ਘਾਟੇ 'ਚ ਹੈ। ਉਹਨਾਂ ਕਿਹਾ ਜੀ ਸਮਝੇ ਨਹੀਂ। ਹਜ਼ੂਰ ਨੇ ਕਿਹਾ ਜੇ ਇਹ ਬੰਦਾ ਸੰਗਤ ਵਿੱਚ ਆਉਂਦਾ ਇਹਦੇ ਪੂਰਵਲੇ ਕਰਮ ਚੰਗੇ ਸਨ, ਕਿਰਿਆ ਮਾਨ ਮਾੜੇ ਕਰ ਰਿਹਾ, ਜੇ ਸੰਗਤ ਵਿੱਚ ਆਉਂਦਾ ਤੇ ਪੂਰੀ ਬਰਤਨ ਹੀ ਸੋਨੇ ਦੀਆਂ ਮੋਹਰਾਂ ਹੋਣੀ ਸੀ, ਇਹਦੇ ਕਰਮਾਂ ਨੇ ਸੋਨਾ ਸਾੜ ਕੇ ਕੋਲਾ ਬਣਾ ਦਿੱਤਾ, ਜੇ ਤੂੰ ਇਹਦੇ ਰਸਤੇ ਤੇ ਤੁਰਦਾ ਤੇਰੇ ਤੋਂ ਕਤਲ ਹੋਣਾ ਸੀ, ਤੈਨੂੰ ਸੂਲੀ ਜਾੜ ਦਿੱਤਾ ਜਾਣਾ ਸੀ। ਯਾਦ ਰੱਖ ਤੇਰੀ ਜਿਹੜੀ ਸੂਲੀ ਹੈ ਉਹ ਸੂਲ ਬਣ ਗਈ ਹੈ ਤੇ ਇਹਦਾ ਸੋਨਾ ਵੀ ਸੱਚੀ ਮੁੱਚੀ ਕੋਲਾ ਬਣ ਗਿਆ। ਮੈਂ ਆਪ ਨੂੰ ਸਿਰਫ ਇਸ ਕਰਕੇ ਬੇਨਤੀ ਕਰ ਰਿਹਾ ਕਿ ਸਤ ਸੰਗਤ ਵੀ ਭਾਗਾਂ ਨਾਲ ਨਸੀਬ ਹੁੰਦੀ ਹੈ, ਕਰਮ ਚੰਗੇ ਹੋਣ ਤਾਂ ਮਿਲਦੀ ਹੈ। ਭਗਤ ਕਬੀਰ ਸਾਹਿਬ ਜੀ ਨੇ ਅੱਜ ਇਹ ਬਚਨ ਕੀਤਾ, ਕਹਿਣ ਲੱਗੇ ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਿਲਾਠ, ਜੇ ਲਿਖਿਆ ਹੈ ਤਾਂ ਸੰਗਤ ਮਿਲਦੀ ਹੈ, ਤੇ ਮੁਕਤ ਪਦਾਰਥ ਪਾਈਐ ਠਾਕ ਨਾ ਅਬ ਘਟ ਘਾਟ, ਸੰਗਤ ਵਿੱਚੋਂ ਮੁਕਤੀ ਮਿਲਦੀ ਹੈ, ਮੁਕਤੀ ਦਾ ਪਦਾਰਥ ਮਿਲਦਾ। ਜਿੰਨਾ ਮਰਜ਼ੀ ਔਖਾ ਰਸਤਾ ਹੋਵੇ ਉਸ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਪਾ ਸਕਦਾ। ਹੁਣ ਇਸ ਤੋਂ ਅਗਲੀ ਬੇਨਤੀ ਜੀ, ਅਗਲਾ ਸਲੋਕ ਹੈ ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ, ਕਿੰਨੀ ਕੁ ਸੰਗਤ ਕਰੀਏ। ਕਬੀਰ ਏਕ ਘੜੀ ਆਦੀ ਹੂੰ ਤੇ ਆਦ, ਇਹਦੇ ਸਿੱਧੇ ਅਰਥ ਹੋ ਗਏ ਨਾ ਜੀ, ਇੱਕ ਘੜੀ ਹੋ ਗਈ ਉਸ ਘੜੀ ਦੀ ਅੱਧੀ ਕਰ ਲਓ,
ਤੇ ਉਸ ਅੱਧੀ ਦੀ ਫਿਰ ਅੱਗੇ ਅੱਧੀ ਤਿੰਨ ਹਿੱਸਿਆਂ 'ਚ ਹੋ ਗਈ ਨਾ, ਇੱਕ ਘੜੀ ਤਿੰਨ ਵਾਰੀ ਵੰਡੀ ਗਈ, ਇੱਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਅੱਗੇ ਭਗਤਨ ਸੇਤੀ ਗੋਸ਼ਟੇ, ਭਗਤਨ ਬਹੁ ਵਚਨ ਪਰਮਾਤਮਾ ਦੇ ਭਗਤ ਜਨ, ਸੇਤੀ ਦਾ ਅਰਥ ਨਾਲ, ਸ਼ਬਦ ਹੈ ਗੋਸ਼ਟੇ, ਚਲੋ ਇੱਥੇ ਗੋਸ਼ਟੇ ਲਿਖਿਆ, ਆਪਾਂ ਅਣ ਸ਼ਬਦ ਗੋਸ਼ਟ ਵਰਤਨੇ, ਜਿਹੜਾ ਗੋਸ਼ਟ ਲਫ਼ਜ਼ ਹੈ ਇਹਦੇ ਦੋ ਅਰਥ ਨੇ, ਇੱਕ ਅਰਥ ਹੁੰਦਾ ਬਹਿਸ ਕਰਨੀ, ਇੱਕ ਅਰਥ ਹੁੰਦਾ ਗੋਸ਼ਟ ਦਾ ਮਿਲਾਪ, ਗੋਸ਼ਟ ਦਾ ਅਰਥ ਮਿਲਾਪ ਵੀ ਹੈ। ਭਗਤਨ ਸੇਤੀ ਗੋਸ਼ਟੇ, ਹੁਣ ਅੱਗੇ ਮੈਂ ਬੇਨਤੀ ਕਰਾਂਗਾ ਅੱਜ ਦੇ ਟਾਈਮ 'ਚ ਘੜੀ ਦਾ ਸਮਾਂ ਕਿੰਨਾ ਬਣੇਗਾ, ਕਿਉਂਕਿ ਆਪਾਂ ਨੂੰ ਤਾਂ ਪਤਾ ਨਹੀਂ ਘੜੀ ਕਿੰਨੇ ਚਿਰ ਦੀ ਹੁੰਦੀ, ਇੱਕ ਘੜੀ ਹੈ ਅੱਧੀ ਘੜੀ ਹੈ, ਅੱਧੀ ਤੋਂ ਫਿਰ ਅੱਧੀ ਰਹਿ ਜਾਣੀ ਹੈ। ਹੁਣ ਪਰਮਾਤਮਾ ਦੇ ਭਗਤਾਂ ਨਾਲ ਜਿੰਨਾ ਸਮਾਂ ਵੀ ਕੋਈ ਗੋਸ਼ਟ ਕਰੇਗਾ, ਮਿਲਾਪ ਕਰੇਗਾ, ਅੱਧੀ ਤੋਂ ਅੱਧੀ ਘੜੀ ਵੀ, ਤੇ ਕਬੀਰ ਸਾਹਿਬ ਕਹਿ ਰਹੇ ਨੇ ਜੋ ਕੀਨੇ ਸੋ ਲਾਭ, ਉਹਦਾ ਘਾਟਾ ਨਹੀਂ ਪੈਣਾ, ਜਿਹੜਾ ਤੇਰਾ ਸੰਗਤ ਵਿੱਚ ਮਿਲਾਪ ਹੋਵੇਗਾ ਤੈਨੂੰ ਫਾਇਦਾ ਹੋਵੇਗਾ। ਪਹਿਲਾਂ ਤਾਂ ਇਹਦੇ ਅਖਰੀ ਅਰਥ ਜੀ, ਇੱਕ ਘੜੀ ਕੀ ਹੈ, ਸ਼ਾਇਦ ਮੈਂ ਪਰਸੋਂ ਜਦੋਂ ਕਥਾ ਕੀਤੀ ਸੀ ਜੀ ਐਤਵਾਰ, ਉੱਥੇ ਸ਼ਲੋਕ ਆਇਆ ਸੀ ਭਗਤ ਜੀ ਦਾ, ਕਬੀਰ ਆਖੀ ਕੇਰੇ ਮਾਟਕੇ ਪਲ ਪਲ ਗਈ ਵਿਹਾਏ। ਘੜੀ ਕੀ ਹੈ, ਇੱਕ ਤਾਂ ਚਲੋ ਆਪਾਂ ਸਾਹਮਣੇ ਕਹਿੰਦੇ ਹਾਂ ਘੜੀ ਲੱਗੀ ਹੈ, ਪਰ ਇਹ ਸ਼ਬਦ ਤਾਂ ਬੜਾ ਪੁਰਾਣਾ ਹੈ, ਅੱਜ ਦੇ ਮਿੰਟਾਂ ਸਕਿੰਟਾਂ ਵਿੱਚ ਕਿੰਨਾ ਟਾਈਮ ਬਣੂਗਾ ਘੜੀ ਦਾ। ਸਾਹਿਬ ਜਦੋਂ ਗੁਰਬਾਣੀ ਪੜ੍ਹ ਰਿਹਾ, ਬੜੀ ਵਾਰੀ ਮੈਂ ਇਹਦੀ ਕਥਾ ਇੱਥੇ ਵੀ ਕਰਕੇ ਗਿਆ, ਮੈਨੂੰ ਯਾਦ ਹੈ ਇੱਕ ਵਾਰੀ 31 ਦਸੰਬਰ ਨੂੰ ਮੈਂ ਇੱਥੇ ਆਇਆ ਸੀ, ਕਈ ਸਾਲ ਪਹਿਲਾਂ ਸਮੇਂ ਦੀ ਕਥਾ ਕੀਤੀ ਸੀ। ਉਹ ਸਮਾਂ ਤੁਸੀਂ ਅਸੀਂ ਰੋਜ਼ ਪੜ੍ਹਦੇ ਹਾਂ, ਵਿਸਵੇ ਚਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਂ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ਼। ਘੜੀ ਕਿਵੇਂ ਬਣਦੀ ਹੈ, ਇਹਨੂੰ ਸਾਡੇ ਪੁਰਾਣੇ ਜਿਹੜੇ ਵਿਦਵਾਨ ਨੇ ਜਾਂ ਭਾਰਤ ਵਿੱਚ ਸਮੇਂ ਦੀ ਗਿਣਤੀ ਮਿਣਤੀ ਸੀ, ਤੇ ਮੈਂ ਉਸ ਦਿਨ ਇਹ ਵੀ ਕਿਹਾ ਸੀ ਗੁਰਬਾਣੀ ਵਿੱਚ ਇਹ ਇੱਕ ਘੜੀ ਦਾ ਹੋਰ ਦਾ ਜ਼ਿਕਰ ਹੈ ਕਿ ਭਾਂਡਾ ਲੈਣਾ ਮਿੱਟੀ ਦਾ ਪਿਆਲੀ, ਆਸਾ ਦੀਵਾਰ 'ਚ ਪੜ੍ਹਨੇ ਆ ਘੜੀ, ਕੋ ਰਹਿ ਨਾ ਭਰੀਐ ਪਾਈਐ, ਫਿਰ ਸੁਣਿਓ ਕੋ ਰਹਿ ਨਾ ਭਰੀਐ ਪਾਈਐ, ਪਾਈਐ ਸ਼ਬਦ ਪਾਈ ਤੋਂ ਬਣਿਆ, ਪਾਈ ਦਾ ਅਰਥ ਪਿਆਲੀ, ਮਿੱਟੀ ਦੀ ਪਿਆਲੀ ਬਣਾਉਂਦੇ ਸਨ, ਉਹਦੇ ਥੱਲੇ ਬਰੀਕ ਸੁਰਾਖ ਕਰ ਦਿੰਦੇ ਸਨ ਉਸ ਪਿਆਲੀ ਦੇ, ਤੇ ਉਹ ਪਾਣੀ ਉੱਤੇ ਰੱਖਦੇ ਨੀ। ਹੁਣ ਮਿੱਟੀ ਦੀ ਜਿਹੜੀ ਪਿਆਲੀ ਸੀ ਉਹ ਪਾਣੀ ਤੇ ਤਰਦੀ ਸੀ ਤੇ ਥੱਲੇ ਸੁਰਾਖ ਵਿੱਚੋਂ ਪਾਣੀ ਭਰੀ ਜਾਂਦਾ ਸੀ, ਮੇਰੀ ਬੇਨਤੀ ਸਮਝ ਗਿਆ ਨਾ ਜੀ, ਜਦੋਂ ਉਹ ਪਿਆਲੀ ਭਰ ਜਾਂਦੀ ਸੀ ਉਹਨੇ ਡੁੱਬਣਾ ਹੀ ਡੁੱਬਣਾ ਹੈ, ਜਿਹੜੀ ਪਿਆਲੀ ਭਰ ਜਾਏਗੀ ਉਹਨੇ ਤਰਨਾ ਥੋੜਾ, ਉਹ ਡੁੱਬੇਗੀ। ਮੇਰੇ ਸਤਿਗੁਰਾਂ ਨੇ ਕਿਹਾ ਜਿਵੇਂ ਸਮਾਂ ਪਿਆਲੀ ਨੂੰ ਭਰਦਾ ਹੈ, ਸਮਾਂ ਹੀ ਭਰਦਾ ਨਾ ਜੀ, ਬੂੰਦ ਬੂੰਦ ਕਰਕੇ ਪਿਆਲੀ ਭਰੀ ਗਈ, ਜਿਹੜੀ ਭਰੀ ਗਈ ਉਹਨੇ ਡੁੱਬਣਾ ਹੀ ਡੁੱਬਣਾ ਹੈ। ਤੇਰਾ ਸਰੀਰ ਪਿਆਲੀ ਹੈ, ਯਾਦ ਰੱਖੀ ਮਾਂ ਦੇ ਕੁੱਖ ਤੋਂ ਜਨਮ ਲੈਂਦਿਆਂ ਪਹਿਲਾ ਸਾਹ ਨਿਕਲਿਆ ਇਹ ਭਰਨੀ ਸ਼ੁਰੂ ਹੋ ਗਈ, ਜਿੱਦਣ ਪੂਰੀ ਭਰੀ

ਸੁਣਿਓ। ਮੈਂ ਉਸ ਦਿਨ ਕਿਹਾ ਸੀ ਗੁਰਬਾਣੀ ਚ ਏਡੀ ਕਿਰਪਾ ਕੀਤੀ, ਜੇ ਪਿਆਲੀ ਭਰੀ ਜਾਏ ਡੁੱਬ ਜਾਏ ਤਾਂ ਬੰਦਾ ਮਰ ਗਿਆ ਸਮਝੋ, ਉਦਾਹਰਨ ਦਿੱਤੀ। ਤੇ ਦੂਜੇ ਪਾਸੇ ਭਰੇ ਭਾਂਡੇ ਚੋਂ ਪਾਣੀ ਨਿਕਲਣ ਲੱਗ ਪਏ ਤੇ ਜਿੱਦਣ ਪੂਰਾ ਖਾਲੀ ਹੋ ਗਿਆ ਉਦਣ ਤਾਂ ਵੀ ਮੌਤ ਹੋ ਗਈ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਦ ਬਿਹਾਤ ਹੈ ਫੂਟੇ ਘੱਟ ਜਿਉ ਪਾਣੀ। ਥੋੜੀ ਜਿਹੀ ਬੇਨਤੀ ਸੁਣੋ, ਮੈਂ ਕਹਿੰਦਾ ਇੰਨਾ ਸਮਾਂ ਹੀ ਕਿਤੇ ਘੜੀ ਤੋਂ ਅੱਧੀ ਘੜੀ, ਅੱਧੀ ਤੋਂ ਅੱਧੀ ਘੜੀ, ਪਰ ਉਹ ਘੜੀ ਕੀ ਹੈ? ਅਸੀਂ ਰੋਜ਼ ਪੜ੍ਹਨੇ ਹਾਂ ਸੰਗਤ ਜੀ, ਨੈਚੁਰਲ ਕੁਦਰਤੀ ਧੱਕੇ ਨਾਲ ਨਹੀਂ। ਤੰਦਰੁਸਤ ਬੰਦਾ ਆਪਣੀਆਂ ਅੱਖਾਂ ਨੂੰ 15 ਵਾਰੀ ਬੰਦ ਕਰੇ ਤੇ ਖੋਲੇ, ਮਾਟਕੇ ਜਿਹਨੂੰ ਕਹਿੰਦੇ ਝਮਕਣਾ, 15 ਵਾਰੀ ਅੱਖਾਂ ਝਮਕੋ ਤੇ ਇੱਕ ਵਿਸਾ ਬਣਦਾ ਹੈ। ਵਿਸਵੇ ਚਸਿਆਂ ਘੜੀਆਂ, 15 ਵਿਸੇ ਤੁਸੀਂ ਜਮ੍ਹਾਂ ਕਰ ਲਓ ਤੇ ਇੱਕ ਚਸਾ ਬਣਦਾ ਹੈ, 30 ਚਸੇ ਜਮ੍ਹਾਂ ਕਰ ਲਓ ਤੇ ਇੱਕ ਪਲ ਬਣਦਾ ਹੈ, 60 ਪਲ ਇਕੱਠੇ ਕਰ ਲਓ ਤੇ ਇੱਕ ਘੜੀ ਬਣਦੀ ਹੈ। ਤੇ ਅਗਲੀ ਬੇਨਤੀ ਕਰਾਂ ਕਿ ਘੜੀ ਤੋਂ ਅੱਗੇ 7.5 ਘੜੀਆਂ ਇਕੱਠੀਆਂ ਹੋਣ ਤੇ ਇੱਕ ਪੈਰ ਬਣਦਾ ਹੈ। ਇਸ ਢੰਗ ਨਾਲ ਹੁਣ ਅਰਜ਼ ਹੈ, ਇੱਕ ਘੜੀ ਜਿਹੜੀ ਹੈ ਨਾ ਜੀ, ਥੋੜ੍ਹੀ ਜਿਹੀ ਇੱਕ ਬੇਨਤੀ ਹੈ, ਕਿਤੇ 64 ਜਾਮ ਹੁੰਦਾ, ਕਿਤੇ 60 ਜਾਮ ਹੁੰਦਾ, ਥੋੜ੍ਹਾ ਬਹੁਤਾ ਸਮੇਂ ਦਾ ਫਰਕ ਪੈਂਦਾ, ਭਾਈ ਗੁਰਦਾਸ ਸਾਹਿਬ ਨੇ ਵਰਤਿਆ। ਹੁਣ ਘੜੀ ਅਸਲ 'ਚ ਹੁੰਦੀ 25 ਮਿੰਟ ਦੀ, ਮੈਂ ਸਿੱਧੇ ਆਪਣੀ ਸ਼ਬਦਾਵਲੀ ਵਰਤੀ, 25 ਮਿੰਟ ਕਹਿੰਦੇ ਆ। ਤੇ ਮੈਂ ਇੱਕ ਵਾਰ ਹਰ ਵਾਰ ਕਹਿੰਦਾ ਹੁੰਦਾ ਕਿ ਬਾਬਾ ਫਤਿਹ ਸਿੰਘ ਜੀ ਦਾ ਉੱਥੇ ਵੀ ਸ਼ਬਦ ਵਰਤਿਆ ਇੱਕ, ਹਰ ਸਾਲ ਮੈਂ ਉੱਥੇ ਜੋਤੀ ਸਰੂਪ ਕਹਿੰਦਾ, ਜਦੋਂ ਬਾਬਾ ਜੀ ਨੂੰ ਸ਼ਹੀਦ ਕਰਨ ਲੱਗੇ ਤੇ ਤਕਰੀਬਨ ਉਹਨਾਂ ਦਾ ਅੱਧੀ ਘੜੀ ਸਮਾਂ ਲੱਗਦਾ ਹੈ ਸ਼ਹਾਦਤ ਹੁੰਦਿਆਂ, 12.5 ਮਿੰਟ ਲੱਗਦੇ ਆ, ਇੱਕ ਘੜੀ ਹੈ 25 ਮਿੰਟ ਦੀ। ਹੁਣ ਸੁਣੋ ਫਿਰ, ਇੱਕ ਘੜੀ ਵਾਹਿਗੁਰੂ, ਇੱਕ ਘੜੀ 25 ਮਿੰਟ ਦੀ, ਅੱਜ ਦੇ ਮਰਥ ਕਰ ਰਿਹਾ, ਆਧੀ ਘੜੀ ਉਸ 25 ਮਿੰਟ ਨੂੰ ਅੱਧੇ ਕਰ ਦਿਓ, 12.5 ਹੋ ਗਏ ਨਾ, ਹੁਣ ਉਹਨਾਂ 12.5 ਨੂੰ ਅੱਧੇ ਕਰ ਦਿਓ ਤੇ 6 ਮਿੰਟ ਬਣਦੇ ਆ। ਵਾਹਿਗੁਰੂ, ਇਦੋਂ ਵੱਡੀ ਕੋਈ ਖੁੱਲ ਮਿਲ ਸਕੇਗੀ? ਕਹਿੰਦੇ 25 ਮਿੰਟ ਦੀ ਘੜੀ ਹੈ, ਉਹਨੂੰ ਅੱਧੀ 12.5 ਮਿੰਟ ਕਰ ਦਿਓ, 12.5 ਮਿੰਟਾਂ ਨੂੰ ਅੱਧੇ ਕਰ ਦਿਓ, ਕਿਉਂਕਿ 3 ਹੀ ਬਣਦੀਆਂ ਪਈਆਂ ਨਾ ਕਬੀਰ, ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ, 25 ਤੋਂ 12, 12.5, 12.5 ਤੋਂ 6, ਕੁਛ ਬਣ ਜਾਣਗੇ, 6 ਮਿੰਟ ਤੇ ਕੋਈ ਸਕਿੰਟ ਬਣ ਗਿਆ ਨਾ। ਹੁਣ 6 ਮਿੰਟ ਬੰਦਾ 24 ਘੰਟਿਆਂ ਚ ਕਿਤੇ ਗੁਰੂ ਦੀ ਸੰਗਤ ਕਰ ਲੈ, ਭਗਤ ਕਬੀਰ ਸਾਹਿਬ ਕਹਿੰਦੇ ਇੰਨਾ ਕੁ ਸਮਾਂ ਹੀ ਬੈਠ ਕੇ ਕਿਤੇ ਬੰਦਗੀ ਕਰਨ ਵਾਲਿਆਂ ਦੀ ਸੰਗਤ ਕਰ ਲੈ, ਤੇਰਾ ਪਾਰ ਉਤਾਰਾ ਹੋ ਜਾਏਗਾ। ਕਿੰਨਾ ਕੁ ਸਮਾਂ ਬੰਦਾ 6 ਮਿੰਟ ਵੀ ਨਹੀਂ ਬੰਦਾ ਕਰ ਸਕਦਾ ਜੀ? ਹੁਣ ਇੱਕ ਸਵਾਲ ਉੱਠੇਗਾ ਜੀ, ਇਸ ਇੱਕ ਘੜੀ ਚ ਅੱਧੀ ਘੜੀ ਨਾਲ ਬੰਦਾ ਪਾਰ ਹੋ ਜਾਊਗਾ? ਯਾਦ ਰੱਖਿਓ, ਮੈਂ ਕੁਛ ਬੇਨਤੀਆਂ ਹੋਰ ਕਰਨੀਆਂ ਨੇ, ਜਿਨ੍ਹਾਂ ਨੇ ਅੱਧੀ ਅੱਧੀ ਘੜੀ ਕੀਤੀ ਗੁਰੂ ਨੇ ਬ੍ਰਹਮ ਗਿਆਨੀ ਬਣਾ ਦਿੱਤੇ। ਹੁਣ ਸਵਾਲ ਹੈ ਜੀ ਕਿ ਇਹ ਥੋੜੇ ਜਿਹੇ ਸਮੇਂ ਚ ਪਾਰ ਉਤਾਰਾ ਹੋ ਸਕਦਾ? ਸੰਗਤ ਜੀ, ਜੇ ਤਾਂ ਬਾਹਰ ਮੁਖੀ ਗੱਲਾਂ ਕਰਾਂਗੇ ਤੇ ਇੱਥੇ ਮੈਂ ਤੁਹਾਡੀ ਗੱਲ ਨਹੀਂ ਕਰਦਾ, ਸਾਨੂੰ ਹੋ ਗਿਆ ਨਹੀਂ 30-30, 40-40 ਸਾਲ ਇੱਥੇ ਬੰਦੇ ਸਾਡੇ ਸਮਾਜ ਵਿੱਚ 40-40, 50-50 ਸਾਲ ਹੋ ਗਏ ਨੇ ਚਰਚਾ ਕਰਦਿਆਂ, 50-50 ਸਾਲਾਂ 'ਚ ਇੱਕ ਜਪਜੀ ਸਾਹਿਬ ਦਾ ਪਾਠ ਨਹੀਂ ਕਰਦੇ ਦੇਖੇ। ਰਾਜਨੀਤੀ ਦੀਆਂ ਗੱਲਾਂ ਰੱਜ ਕੇ ਕਰਾ ਲਓ ਆਪਾਂ, ਮੈਂ ਕਿਸੇ 'ਤੇ ਤਰਕ ਨਹੀਂ ਕਰ ਰਿਹਾ, ਮੈਨੂੰ ਬਾਬਾ ਅਤਰ ਸਿੰਘ ਜੀ ਦੇ ਉਹ ਬੋਲ ਮੇਰੇ ਕੰਨਾਂ 'ਚ ਗੂੰਜਦੇ ਆ, ਮੈਂ ਅੱਜ ਵੀ ਕਹਿੰਦਾ ਖਾਲਸਾ ਜੀ, ਸਭ ਕੁਝ ਤੁਹਾਨੂੰ ਮਿਲੇਗਾ, ਪਰ ਜੇ ਅੰਦਰ ਗੁਰੂ ਦੀ ਬਾਣੀ ਤੋਂ ਖਾਲੀ ਰਹਿ ਗਿਆ, ਅਸੀਂ ਦੁਨੀਆਦਾਰ ਬਣ ਕੇ ਮਰ ਜਾਂਗੇ, ਅਸੀਂ ਰੂਹਾਨੀ ਨਹੀਂ ਹੋਵਾਂਗੇ। ਲਾਹੌਰ ਬੈਠਿਆਂ ਇਹੀ ਸ਼ਬਦ ਬਾਬਾ ਅਤਰ ਸਿੰਘ ਜੀ ਕਿਸੇ ਕਹੇ ਸਨ ਕਿ ਪੰਥ ਦੀ ਚੜ੍ਹਦੀ ਕਲਾ, ਤੇ ਇਹ ਸ਼ਬਦ ਮੈਂ ਉਹਦੀ ਜ਼ਬਾਨ ਲਿਖੇ ਹੋਏ ਬੋਲ ਰਿਹਾ ਜਿਹਦੇ ਦਾਦੇ ਨੇ ਸੁਣੇ ਸਨ। ਇਹ ਪੁੱਛਿਆ ਸੀ ਪੰਥ ਦੀ ਚੜ੍ਹਦੀ ਕਲਾ, ਉਹਨਾਂ 3 ਵਾਰੀ ਸੁਣਨ ਤੋਂ ਬਾਅਦ ਇੱਕੋ ਵਾਰ ਬੋਲਿਆ ਸੀ ਗੁਰਮੁਖਾ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕੀਤੇ, ਪਾਠ ਕਰਕੇ ਆਇਆ ਨਿਤਨੇਮ ਕੀਤੇ? ਕਹਿੰਦਾ ਜੀ ਨਹੀਂ ਨਹੀਂ ਪਾਠ ਨਹੀਂ ਕੀਤਾ, ਮੈਂ ਪੰਥ ਦੀ ਸੇਵਾ ਕਰਨਾ। ਉਹਨਾਂ ਵਜ ਚਾ ਕੇ ਕਿਹਾ ਸੀ ਜਿੱਦਣ ਸਿੱਖਾਂ ਦੇ ਖੂਹਾਂ ਤੇ, ਉਦੋਂ ਖੂਹ ਸਨ, ਖੂਹਾਂ ਤੇ ਅੱਧੀ ਰਾਤ ਤੋਂ ਬਾਅਦ ਡੋਲ ਖੜਕਣਗੇ ਤੇ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ ਹਰ ਪਰਿਵਾਰ ਦੇ ਜੀ ਦੇ ਮੂੰਹ ਵਿੱਚੋਂ

पंथ का तेज प्रताप इना होगा उन्हों कोई दुनिया की ताकत खो नहीं सकेगी। मैं जज्बात इमोशन कर ली नहीं, जिसनों आप मत्था टेक रहे हैं, मैं मत्था टेक रहा, तुसी टेक रहे हो। मैं हर थां इको होका देना, खालसा जी घट्टो घट अपने घर दे विच जपजी साहब का पाठ जरूर सवेरे करिया करो। जिस बंदे ने जपजी साहब का भी पाठ नहीं किया कि गुरमुख कमान तुर पिया है। भाई संतोख सिंह ने गल लिखी सी, वह कहिंदे सिख गुरु का होए गए जपजी कंठ नकीन। कहिंदा मैं गुरु का सिख हाँ, ते अज तो पंजा साल पहला कचरा साडे दिमाग चेते, मैं अपनी गल कर रहा तुहाडी नहीं कर रहा, कचरा चेते है। ते 38 पौड़ियां क्यों नहीं चेते होंदियां पई, क्योंकि उधर ध्यान कोई नहीं ना। सिख गुरु का होए गए जप जी कंठ नकीन, तंदुल बिन तो काम किस जन्म आकार थकीन। जिवें झोना सी छड़ने आ जिस जीरी दे दाने कोई नहीं, उपर वाला छिलका पत्तल लैके तुरे फिर उहदा फायदा की है। जिस बंदे दे अंदर जपजी साहब ही नहीं गया, मेरी बेनती अज तो शुरू करिए, एक घड़ी इहनूं कल्ली कथा ना रहन दीए। भाई गुरदास साहब नूं पुछा भी एक कबीर साहब जिहड़ी कह रहे ने अद्धी तो अद्धी घड़ी, उन्होंने एक उदाहरण दित्ती, कहिंदे तुसीं आपां कदी जाने आ ना बोट ते जी, दरिया च जाओ जां बेड़ी ते बहिंदे आ, मैनूं पता जी अपने तो उत्थे किहड़ियां बेड़ियां इहो जिहियां ने, वह वंज दे नाल बेड़ी चलांदे ना वांस नाल, बेड़ी किन्नी 5-6 फुट ला लो, 8-10 फुट ला लो डूंगी, वह बेड़ी सारी दी सारी पानी च डुबी है। ते कई वारी तुसीं जदों बोट चलांदे हो ना ते पानी डूंघा 50 फुट 100 फुट, ते तुसीं नाल पानी नूं हथ मारी जांदे हो, क्यों? क्योंकि वह बेड़ी 50 फुट पानी उत्ते तरदी हुई अपने 4-5 इंच अद्धा फुट बोड़ी का कंडा नहीं डुबदा। फिर बेनती सुनो, सिर्फ पानी तो 1-2 फुट बेड़ी उच्ची होवे ते बेड़ी सारे पूर नूं पार ला दिंदी है। 24 घंटियां दे विच्चों बंदिया जे किते तू वाई ते चाहीदे ते पूरा ही समा ना, चलो कई 2.5 घंटे गुरमुख कहिंदे आ, मैं कहना 24 घंटियां विच्चों किते अद्धा घंटा ही तू नियत धार के गुरु की संगत ते बाणी पढ़ लग पो, तेरी जिंदगी दी बेड़ी किनारे लग जाएगी। बेड़ी सारी नहीं पानी च हुंदी, पानी थोड़ा जा बची है पर ज्यादा हिस्सा पानी च है। भाई साहब कहिंदे ने कि जैसे बोझ भरी नाव अंगरी तो वह बार होवे, उन्हां अंगरी शब्द वरत्या कि जिवें उंगलियां 2 उंगलां आपां कहिंदे आ ना, चप्पा वरदे हुंदे सां पहिलां जी 4 उंगलां, जैसे बोझ परी नाव अंगरी दवै बार खवै पार परै पूर सबै कुचल ब्याहत है। सारी बेड़ी डुबी रहे, 2-4 उंगलां बार होवे ते पूर किनारे लग जाएगा। जैसे एका हारी एक घरी पाकशाक बैठ पाकशाला बैठ, भोजन कै बिजनात स्वाद कै आघात है। अर्थ सुनियो, कई सज्जन ऐसे जी 8 पैरां बाद रोटी खांदे आ जी, चल अज गा कबीर साहब ने होर काम कर दिया साडा, जिहड़े संगत ते बड़ी करदे आ ना दारू छड्डदे आ ना मांस छड्डदे आ, तू कहां गुरबाणी दी सब तो वध चेते करी बैठे। ओ ए इस प्रकरण नाल जुड़ के होणी उहदी कथा। भाई साहब कह रहे ने भाई गुरदास साहब जी कि जैसा एका हारी एक समय 24 घंटिया च एक बारी रोटी खाण वाला प्रशादा छकदा है ते उहनूं समा किन्ना क लगदा जी, 10 मिनट ला लो 15 मिनट ला लो, 15 मिनट उहने रोटी खाधी फूड खाधा, 15 मिनट खा के कहिंदा हुण 24 घंटे कोई परवाह नहीं। भाई साहब कहिंदे फिजिकल तौर ते गई कोई एनर्जी 24 घंटे ताकत दिंदी है, तो 24 घंटे च 15 मिनट किते गुरु गुरु जप के देख के मरण तो बाद भी ताकत देगी। एक है एक घड़ी आधी घड़ी। तीसरा बचन उन्हें किया कि जिवें एक बंदा लोड़वंद है, उहदी लोड़ नहीं पूरी हुंदी, बादशाह कोल गया, बादशाह दा बुआ खोलिया, उन्हें फरियाद करके अपना मत्था टेकिया, ते मत्था टेकदिया किन्ना समा लगा जी, 2-4 मिनट सिर झुकाया, जहां पनाह मैं गरीब हाँ, बादशाह ने कहा जरा झुकया है इस बंदे ने जो मंगता है दे दियो। कहन लगे जे 2 मिनट बंदे दे झुकिया उहदा दरिद्र निकल सकदा है, तो 24 घंटे 2 मिनट कि गुरु अगे झुक के देख ला है। अद्धी तो अद्धी घड़ी। भाई साहब दे बोल ने जैसे बोझ भरी नाव अंदरी दवै बार खवै पार परै पूर सबै कुशल हाथ कै,
जैसे एकाहारी एक करी पाकशाला बैठ भोजन कै बिन्याद स्वाद कै आघात कै जैसे राज द्वार जय करत जुहार जन। याद रखियो एक पाठ तुहानू मिलेगा जुहार एड़े नाल, एक हाहे नाल मिलेगा जुहार, एक मिलेगा जुवारी एक मिलेगा जुहारी। सीधे अर्थ याद रखियो, जिथे खाहे नाल जुहार आवेगा उहदा अर्थ मत्था टेकना, जिथे ऐड़ा करना आवेगा उहदा अर्थ जुआ खेडण वाला। जैसे राज द्वार जुहार करत जन, एक घरी पाछे देश भोगता होवे खात है। अगली गल साठ ही पैर, आठ ही पैर साठ घरी में जो एक घरी साध समागम करे। गुरमुखो अठा पैरां च सठा घड़ियां च एक घड़ी बंदा कोई साधु संगत कर ले, कहन लगे वो साधु संगत की कृपा नाल अपने निज स्वरूप चला जाएगा। आठ ही पैर साठ घरी में जो एक घरी साध समागम करे निज कर जात खै। इत्थे भगत जी ने कहा भाई सज्जनो एक काम करो कि थोड़ा जा समा, मैं सच्ची कहना इनू प्रैक्टिकल आपां कमाण शुरू करिए, सवेर तो शुरू कर दियो जिहड़े घरां च बैठे आ। आ छे मिनट कहे मैं जी, एक घड़ी पच्ची दी बनाई अद्धी साढ़े बारह, मैं कहना सवेर तो कह लो भी छे मिनट मैं गुरु गुरु जपना है, महीने बाद तुसीं देखियो फिर कृपा की हुंदी है। इत्थे तां छे मिनट तां बहुत याद ने जे, जिन्हां ते मेहर होई संगत ने तां बख्शिश कर दित्ती जी। देखो ने गुरु नानक साहब दा सी बचन कहने, चलो बड़ी बारी तुसीं विचार दो, मैं चार क बंदियां दा जिक्र करना हुंदा, भाई सज्जन, भाई भूमिया, भाई कौडा ते बीबी नूर शाह। वैसे बंदा बंदा नहीं सी, बीबी सी, नूर शाह जादूगर ने। नूर शाह उहदे फादर दा नां सी जी, ते उहदा फादर दा जिहड़ा गद्दीदार पहला सी उहदा नां नूर शाह सी, उह अगे चलदा पिया सी जी। हुण देखो गल करनू तां सौखी जी है कि भाई सज्जन नूं किन्ना क समां लगा, भाई कौडे नूं किन्ना समां लगा। संगत विच इन्नी कु ताकत है, भगत जी करन कबीर एक घड़ी आदि घड़ी आदि हूं ते आदि भगतन सेती गोश्ते जो कीनो जो कीने सो लाभ। जिन्ना समा हुण गोश्त करे बंदा मिलाप दी गल करे, संगत जी जदों आपां बैठीए गुरु हरगोबिंद साहब नूं पुछिया सी भाई दरगाह जी ने, गुरु का सिख कहिंदा महाराज जी सतगुरु जी कई बारी सिख शब्द की चर्चा करते करते बोल उठते हैं, बोल उठ का मतलब गुस्से च आ जाते हैं, कबोल बोलन लग पे। तो गुरु साहब ने कहा जो संगत भी चर्चा करनी, सिर्फ दो चर्चा सिख ने करनिया ने, दो जिंदगी च कदी नहीं करनिया। भाई दरगाह ने पूछा जी केड़िया दो, इस सिखा की भगतमाल विच है। महाराज जी ने कहा एक चर्चा है वाद विवाद नहीं, एक चर्चा है खेत, एक चर्चा है जलब, ते चौथी है वितंडा। वितंडा ते जलब कदी नहीं करनी, ते चेते रखो सारिया कर दे आप अजकल। वाद ते हेत करनी, दो दे अर्थ मैं कर देना। वाद दा अर्थ जो मेनू शब्द दे अर्थ नहीं पता, मैं आप तो चंगी समझ रखने वाले को जावा अपनी खाऊ, मेनू छड़ के भी मेनू लोग ज्ञानी मानते हैं, उन्हू कहा भरावा मेरे आ शब्द मैं समझ नहीं पै रही, उम्र नहीं देखनी, वह मेरे तो उम्र करके छोटा है कि वड्डा है, ज्ञान की उम्र की होंगी है जी, बाहर दा उम्र नाल की तल्लुकात जी। इत्थे मैं एक दिन कहा सी प्रहलाद नू पढ़ाने वाले टॉप दे विद्वान सन, संडा ते मरक, दुनिया भर का ज्ञान उस वेले दा उन्हां दी खोपड़ी सी, पर याद रखो जिहड़ी उम्र छोटी सी उन्हां तों अगे सी। वाद चर्चा दर्थ जिहड़ी गल मैनूं समझ नहीं, अपने तो वधीक समझ वाले कोल जावां ते निम्रता सहित गां भी आ विचार की है, जो दसे उहनूं निम्रता नाल हिरदे च धारण करना, यह सिख ने करनी है। उस दिन मैं कहा सी जिथे जाए बही है भला कही है झोल अमृत पीजै, यह चर्चा सिख करे। दूजी चर्चा है हेत, हेत का अर्थ है कि दोनों नूं समझ नहीं, अपने अपने विचार देन गुरु अगे अरदास करके, जेड़ी विचार दोनों नूं चंगी लगे शब्द अनुसार उन्हूं दोवें कमा लैन। उत्थे गुरु हरगोबिंद साहब ने कहा सिख जरूर करिया करन, ते नाल उदाहरण दित्ती इकला दीवा बलदा होवे
ਉਹ ਚਾਰ ਚੁਫੇਰੇ ਚਾਨਣ ਦਿੰਦਾ ਪਰ ਆਪਣੇ ਥੱਲੇ ਹਨੇਰਾ ਰਹਿੰਦਾ ਉਹਦੇ, ਤੇ ਜੇ ਉਹਦੇ ਬਰਾਬਰ ਕੋਈ ਹੋਰ ਦੀਵਾ ਬਾਲ ਦਿਓ ਦੋਨਾਂ ਦਾ ਹਨੇਰਾ ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਇਸ ਗਿਆਨ ਨੂੰ ਰੱਖ ਕੇ ਚਰਚਾ ਕਰਨਗੇ, ਤੇ ਮਹਾਰਾਜ ਨੇ ਕਿਹਾ ਜਲ ਪਦਾਰਥ ਹੁੰਦਾ ਗਿਆਨ ਬਹੁਤ ਹੈ, ਚਰਚਾ ਕਰਨਾ ਅਗਲੇ ਨੂੰ ਬੇਇੱਜ਼ਤ ਕਰਨ ਲਈ। ਉਹ ਜੋ ਪ੍ਰਮਾਣ ਦੇ ਰਿਹਾ ਆਪਣੇ ਵੱਲੋਂ ਪ੍ਰਮਾਣ ਦੇ ਦੇ ਕੇ ਉਹਨੂੰ ਖੰਡਨ ਕਰੀ ਜਾਣਾ। ਗੁਰੂ ਸਾਹਿਬ ਕਹਿੰਦੇ ਭੁੱਲ ਕੇ ਵੀ ਜ਼ਿੰਦਗੀ 'ਚ ਕਦੀ ਨਹੀਂ ਕਰਨਾ ਸਿੱਖ ਨੇ। ਮੈਂ ਤਾਂ ਕਿ ਆਪਾਂ ਬੜੇ ਖੁਸ਼ ਹੁੰਦੇ ਹਾਂ ਕਿਸੇ ਦਾ ਅਪਮਾਨ ਕਰਕੇ। ਭਾਈ ਸੰਤੋਖ ਸਿੰਘ ਉਹਨਾਂ ਬਾਰੇ ਇੱਕ ਮੈਂ ਤੁਹਾਨੂੰ ਬੇਨਤੀ ਕਰਾਂਗਾ ਜਿਹੜੇ ਪੜ੍ਹਨ ਦਾ ਸ਼ੌਂਕ ਰੱਖਦੇ ਨੇ। ਸ਼੍ਰੀਮਾਨ ਭਾਈ ਵੀਰ ਸਿੰਘ ਨੇ ਜਿਹੜੀ ਇਹ ਸੂਰਜ ਪ੍ਰਕਾਸ਼ ਦੇ ਟੀਕਾ ਟਿੱਪਣੀ ਕੀਤੀ ਹੈ ਨਾ ਜੀ, ਟੀਕਾ ਟਿੱਪਣੀ ਉਲਟਾ ਨਹੀਂ ਲੈਣਾ, ਜਿਹਨਾਂ ਇੱਕ ਇੱਕ ਚੀਜ਼ ਦੇ ਨੋਟਸ ਦਿੱਤੇ ਨੇ, ਉਹ ਪਹਿਲੀ ਪੋਥੀ ਜ਼ਰੂਰ ਪੜ੍ਹੋ ਸਾਰੇ ਸਿੱਖ। ਘੱਟੋ ਘੱਟ ਇਹ ਪਤਾ ਲੱਗ ਜਾਵੇ ਉਹ ਬੰਦੇ ਦੀ ਵਿਧਵਤਾ ਕੀ ਸੀ। ਉਹਨਾਂ ਨਾਲ ਕੋਈ ਪੰਡਿਤ ਚਰਚਾ ਕਰਨ ਆਇਆ ਸੀ, ਭਾਈ ਸੰਤੋਖ ਸਿੰਘ ਜੀ ਕੈਥਰ ਰਹਿੰਦੇ ਸਨ, ਤੇ ਉਹਨਾਂ ਨੇ ਰਾਤ ਨੂੰ ਪੰਡਿਤ ਨੂੰ ਮਿਲੇ, ਕਿਉਂਕਿ ਭਾਈ ਸਾਹਿਬ ਖਿਮਾ ਕਰ ਦਿਓ ਜਾਤ ਪਾਤ ਅਸੀਂ ਕਹਿੰਦੇ ਹਾਂ ਪਰ ਸਿੱਖਾਂ 'ਚ ਅਜੇ ਵੀ ਘਰ ਕਰਕੇ ਬੈਠੀ। ਉਹ ਛਿੰਬੇ ਸਨ ਨਾ ਭਾਈ ਸਾਹਿਬ ਹੁਣ, ਤੇ ਉਹਨਾਂ ਪੰਡਿਤਾਂ ਨੂੰ ਪਤਾ ਹੋਣਾ ਜਿਹੜੇ ਮਾਝੇ ਦੇ ਰਹਿਣ ਵਾਲੇ ਨੇ, ਚਵਾਲ ਤੋਂ ਜਦਾਂ ਤਰਨ ਤਾਰਨ ਸਾਹਿਬ ਜਾਈਏ, ਪਹਿਲਾਂ ਉਸ ਪਿੰਡ ਦਾ ਨਾਮ ਸੀ ਨੂਰ ਦੀ ਸਰਾਂ, ਅੱਜ ਉਸ ਪਿੰਡ ਦਾ ਨਾਮ ਹੈ ਕਿਲ੍ਹਾ ਸੰਤੋਖ ਸਿੰਘ। ਭਾਈ ਸਾਹਿਬ ਪੰਡਿਤ ਨੂੰ ਇਹ ਗੱਲ ਖਾ ਗਈ ਵੀ ਸਿੱਖਾਂ 'ਚ ਇਸ ਜਾਤ 'ਚ ਪੈਦਾ ਹੋ ਕੇ ਐਡਾ ਵਿਦਵਾਨ ਕੋਈ ਹੋ ਸਕਦਾ। ਉਹ ਚਰਚਾ ਕਰਨ ਆਇਆ, ਰਾਜਾ ਉਦੈ ਸਿੰਘ ਜੀ ਨੇ ਤੋਰਿਆ, ਉਹ ਰਾਤ ਨੂੰ ਮਿਲਣ ਆ ਗਿਆ ਪੰਡਿਤ। ਭਾਈ ਸਾਹਿਬ ਨੇ ਸਿਰਫ 10 ਕੁ ਮਿੰਟ ਗੱਲ ਕੀਤੀ, ਉਹਨੇ ਸਮਝ ਗਿਆ ਵੀ ਇਹ ਬੰਦੇ ਦੇ ਪੱਲੇ ਕੁਛ ਨਹੀਂ, ਨਾ ਕਵਿਤਾ ਦਾ ਪਤਾ, ਨਾ ਪਿੰਗਲ ਦਾ ਪਤਾ, ਨਾ ਇਹਨੂੰ ਭਾਸ਼ਾ ਦੀ ਕੋਈ ਜਾਣਕਾਰੀ। ਭਾਈ ਸਾਹਿਬ ਨੇ ਕੀਤਾ ਜੀ ਕੁਝ ਪੈਸੇ, ਤੇ ਕਹਿੰਦੇ ਸੋਨੇ ਦਾ ਕੰਗਣ ਦੇ ਗਿਆ, ਪੰਡਿਤ ਜੀ ਆਪਾਂ ਤੁਹਾਡੇ ਨਾਲ ਕੱਲ੍ਹ ਨੂੰ ਚਰਚਾ ਨਹੀਂ ਕਰਨੀ। ਉਹ ਜੀ ਫੂਕ 'ਚ ਆ ਗਿਆ, ਉਹਦੇ ਪਾਣੀ ਸ਼ਾਇਦ ਭਾਈ ਸਾਹਿਬ ਡਰ ਗਏ ਹਨਾ। ਉਹਨੇ ਰਾਜਾ ਉਦਾਸ ਸਿੰਘ ਨੂੰ ਕਿਹਾ ਜੀ ਤੁਹਾਡਾ ਕਵੀ ਤਾਂ ਚੁੱਪ ਕਰ ਗਿਆ, ਉਹ ਚਰਚਾ ਲਈ ਤਿਆਰ ਨਹੀਂ। ਰਾਜਾ ਉਦਾਸ ਸਿੰਘ ਨੇ ਰਾਤ ਨੂੰ ਭਾਈ ਸਾਹਿਬ ਨੂੰ ਬੁਲਾ ਲਿਆ ਵੀ ਕੀ ਕਾਰਨ ਆਪਾਂ ਉਹਦੇ ਨਾਲ ਚਰਚਾ ਨਹੀਂ ਕਰ ਸਕਦੇ। ਭਾਈ ਸਾਹਿਬ ਕਹਿੰਦੇ ਐਸੀ ਗੱਲ 'ਤੇ ਨਹੀਂ, ਕਹਿੰਦੇ ਉਹ ਤਾਂ ਕਹਿੰਦਾ ਮੈਨੂੰ ਰਿਸ਼ਵਤ ਦੇ ਦਿੱਤੀ। ਭਾਈ ਸਾਹਿਬ ਨੇ ਕਿਹਾ ਨਹੀਂ, ਸਵੇਰੇ ਪ੍ਰਬੰਧ ਕਰੋ ਆਪਾਂ ਚਰਚਾ ਕਰਾਂਗੇ। ਸੰਗਤ ਜੀ ਉਸ ਬੰਦੇ ਨੂੰ ਅੱਧੇ ਘੰਟੇ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਨੇ ਠੰਡਿਆਂ ਕਰਤਾ। ਜਦੋਂ ਹਾਰ ਗਿਆ ਨਾ, ਅਗਲੀ ਗੱਲ ਸੁਣਿਓ, ਭਾਈ ਸਾਹਿਬ ਨੇ ਕਿਹਾ ਪੰਡਿਤ ਜੀ ਮੈਨੂੰ ਪਤਾ ਸੀ ਤੁਹਾਡੇ ਪੱਲੇ ਕੁਛ ਨਹੀਂ, ਮੈਂ ਗੁਰੂ ਕਾ ਸਿੱਖ ਹਾਂ, ਮੈਂ ਭਰੀ ਸਭਾ 'ਚ ਤੁਹਾਡਾ ਅਪਮਾਨ ਨਹੀਂ ਸੀ ਹੋਣ ਦੇਣਾ ਚਾਹੁੰਦਾ, ਤੇ ਆਪਾਂ ਕੀ ਕਰਨੇ ਪਏ, ਮੈਂ ਤੁਹਾਡਾ ਅਪਮਾਨ ਨਹੀਂ ਸੀ ਹੋਣ ਦੇਣਾ ਚਾਹੁੰਦਾ ਕਿਉਂਕਿ ਤੁਸੀਂ ਹਾਰੋ ਤੇ ਮੈਂ ਜਿੱਤਾਂ। ਜਲਪ ਚਰਚਾ ਸਿੱਖ ਕਦੀ ਨਾ ਕਰੇ ਗੋਸ਼ਟੀ, ਕਿਉਂਕਿ ਸ਼ਬਦ ਗੋਸ਼ਟੀ ਆਇਆ। ਅਗਲੀ ਹੈ ਵਿਤੰਡਾ, ਵਿਤੰਡਾ ਚਰਚਾ ਮੂਰਖ ਕਰਦੇ ਨੇ ਜਿਹਨਾਂ ਨੂੰ ਨੌਲੇਜ ਕੋਈ ਨਹੀਂ, ਸਿਰਫ ਅਪਮਾਨ ਹੀ ਕਰਦੇ ਆ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਜੇ ਗੋਸ਼ਟੀ ਵੀ ਕਰਨੀ ਹੈ ਵਾਤ ਤੇ ਹੇਤ ਕਰਨੀ। ਇੱਥੇ ਭਗਤ ਜੀ ਨੇ ਕਿਹਾ ਭਾਈ 6 ਕੁ ਮਿੰਟ ਮੈਂ ਅੱਜ ਦੀ ਸ਼ਬਦਾਵਲੀ ਮਰਤਾ, 6 ਕੁ ਮਿੰਟ ਹੀ ਗੁਰੂ ਕੀ ਸੰਗਤ ਵਿੱਚ ਬੰਦਗੀ ਕਰਨ ਵਾਲਿਆਂ ਦੇ ਕੋਲ ਬੈਠ ਜਾਓ, ਤੇ ਉੱਥੇ ਬੈਠ ਕੇ ਆਪਾਂ ਦੂਜੀ ਗੱਲ ਕਰਨ ਦੀ ਬਜਾਏ ਇੱਕੋ ਗੱਲ ਕਰੀਏ ਕਿ ਸੰਤ ਮਿਲਿਆ ਕਿ ਸੁਣੀਆ ਕਹੀ ਹੈ, ਮਿਲਿਆ ਅਸੰਤ ਮਸ਼ਟ ਕਰ ਰਹੀ ਹੈ। ਇੱਥੇ ਭਗਤ ਜੀ ਨੇ ਕਿਹਾ ਵੀ ਇਹ ਕੰਮ ਕਰੋ। ਹੁਣ ਅਗਲੀ ਗੱਲ, ਵਿਚਾਰ ਵੀ ਕਰਦਾ, ਸੰਗਤ ਵੀ ਕਰਦਾ, ਤੀਰਥਾਂ 'ਤੇ ਵੀ ਜਾਂਦਾ, ਨੇਮ ਵੀ ਨਿਭਾਉਂਦਾ, ਪਰ ਆ ਕੇ ਮੱਛੀ ਵੀ ਤਲ ਕੇ ਖਾ ਲੈਂਦਾ, ਦਾਰੂ ਵੀ ਪੀ ਲੈਂਦਾ ਅਤੇ ਭੰਗ ਘੋਟ ਕੇ ਵੀ ਪੀਂਦਾ। ਮੇਰੀ ਗੱਲ ਦਾ ਗੁੱਸਾ ਨਾ ਕੋਈ ਕਰਿਓ, ਜੋ ਸੱਚਾਈ ਹੈ ਗੁਰਬਾਣੀ ਦੀ, ਕਬੀਰ ਭਾਂਗ ਮਾਛਲੀ ਸੁਰਾ ਪਾਨ ਉੱਤੇ ਆ ਰਿਹਾ ਪਾਠ ਨਾ, ਭਾਂਗ ਮੈਨੂੰ ਪਤਾ ਸੰਪਰਦਾਇ ਅਰਥ, ਭਾਂਗ ਦੇ ਅਰਥ ਕੀਤੇ ਆ ਭੰਗਾ, ਭੰਗਾ ਦਾ ਅਰਥ ਹੈ ਕੁੱਕੜ, ਪਰ ਨਹੀਂ ਇਸ ਭਾਂਗ ਦਾ ਲਫ਼ਜ਼ੀ ਅਰਥ ਹੈ ਭੰਗ। ਆਪ ਜੀ ਸਾਰੇ ਕੋਸ਼ਾਂ ਨੂੰ ਦੇਖਿਓ, ਭਾਂਗ ਦਾ ਅਰਥ ਹੈ ਭੰਗ। ਮਾਛਲੀ ਆਪਾਂ ਸਮਝ ਗਏ ਮੱਛੀ, ਸੁਰਾ ਦਰ ਤੇ ਸ਼ਰਾਬ, ਅੱਗੇ ਸ਼ਬਦ ਹੈ ਪਾਨ, ਹਾਂਜੀ, ਤੇ ਪਾਨ ਦੇ ਨੰਨੇ ਨੂੰ ਹੁਸ਼ਿਆਰੀ ਲੱਗੀ ਹੈ, ਆਪ ਦੇਖ ਰਹੇ। ਕੁਛ ਵਿਦਵਾਨਾਂ ਨੇ ਪਾਨ ਦਾ ਅਰਥ ਪਾਨ ਦਾ ਬੀੜਾ ਕੀਤੇ ਆ, ਪਰ ਜਦੋਂ ਹੁਸ਼ਿਆਰੀ ਲੱਗ ਜਾਏ, ਜਿਵੇਂ ਧਨ ਦੇ ਨੰਨੇ ਨੂੰ ਹੁਸ਼ਿਆਰੀ ਲੱਗੀ ਉਹਦਾ ਅਰਥ ਹੁੰਦਾ ਧਨ ਵਾਲਾ,
ਇੱਥੇ ਪਾਨ ਦਾ ਅਰਥ ਸੁਪਾਰੀ ਪਾਨ ਨਹੀਂ, ਜਿਸ ਦਿਨ ਪਾਠ ਕਰੋਗੇ ਨਾ ਪਾਨ ਸੁਪਾਰੀ ਖਾਤੀਆਂ ਉੱਥੇ ਸਿਆਰੀ ਨਹੀਂ ਲੱਗੀ ਹੋਈ, ਇੱਥੇ ਪਾਨ ਦਾ ਅਰਥ ਪੀਣ ਵਾਲਾ। ਫਿਰ ਸੁਣਿਓ, ਸੰਗਤ ਵੀ ਕਰ ਰਿਹਾ ਖਿਮਾ ਕਰਿਓ, ਨੇਮ ਵੀ ਨਿਭਾ ਰਿਹਾ, ਸਭ ਕੁਛ ਕਰ ਰਿਹਾ, ਪਰ ਆਦਤ ਛੱਡਣ ਨੂੰ ਤਿਆਰ ਨਹੀਂ। ਭੰਗ ਮਾਛਲੀ ਸੁਰਾ ਪਾਨ, ਜਿਹੜਾ ਬੰਦਾ ਭੰਗ ਵੀ ਘੋਟ ਕੇ ਪੀ ਰਿਹਾ, ਮੱਛੀ ਵੀ ਖਾ ਰਿਹਾ, ਸੁਰਾ ਦਰ ਤੇ ਦਾਰੂ ਵੀ ਰੱਜ ਕੇ ਪੀਂਦਾ, ਪਾਨ ਦਾ ਅਰਥ ਪੀਣ ਵਾਲਾ। ਤੇ ਅੱਗੇ ਭਗਤ ਜੀ ਕਹਿ ਰਹੇ ਨੇ ਕਿ ਜੋ ਪ੍ਰਾਣੀ, ਇਹ ਕਬੀਰ, ਭੰਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਏ, ਇਹ ਖਾਂਦੇ ਪੀਂਦੇ ਨੇ। ਤੀਰਥ ਯਾਦ ਰੱਖਿਓ, ਬਨਾਰਸ ਵਿੱਚ ਅਜੇ ਵੀ ਯਾਦ ਅਸੀਂ ਦੇਖਦੇ ਹਾਂ, ਜਿੱਦਣ ਸ਼ਿਵਰਾਤਰੀ ਹੁੰਦੀ ਕੀ ਕਰਦੇ ਆ, ਭੰਗ ਪੀ ਪੀ ਕੇ ਬੱਸ ਕਰਾਈ ਹੁੰਦੀ ਉਹਨਾਂ ਲੋਕਾਂ ਨੇ, ਮਾਸ ਵੀ ਖਾਂਦੇ ਆ, ਕਈਆਂ ਦਾਰੂ ਪੀਤਾ ਹੁੰਦਾ। ਭੰਗ ਮਾਛਲੀ ਸਿਰਾ ਪਾਨ ਜੋ ਜੋ ਪ੍ਰਾਣੀ ਕਾਹੇ, ਤੀਰਥ ਬਰਤ ਨੇਮ ਕੀਏ, ਉਹਨਾਂ ਦੇ ਤੀਰਥ ਇਸ਼ਨਾਨ ਕੀਤੇ, ਉਹਨਾਂ ਦੇ ਰੱਖੇ ਹੋਏ ਵਰਤ, ਤੇ ਵਰਤ ਦੇ ਨੇਮ ਜਿਹੜੇ ਨਿਭਾਉਂਦੇ ਪਏ ਨੇ, ਤੀਰਥ ਬਰਤ ਨੇਮ ਕੀਏ, ਤੇ ਸਭੈ ਰਸਾਤਲ ਜਾਏ। ਰਸਾਤਲ ਦਾ ਅਰਥ ਹੁੰਦਾ ਨਰਕ ਵਿੱਚ, ਖੂਹ ਵਿੱਚ ਡਿੱਗ ਜਾਣੇ, ਜ਼ਮੀਨ ਤੋਂ ਥੱਲੇ ਚਲੇ ਜਾਣੇ। ਜਿਹੜੇ ਬੰਦੇ ਇਸ ਢੰਗ ਨਾਲ ਖਾ ਪੀ ਰਹੇ ਨੇ, ਕਬੀਰ ਸਾਹਿਬ ਕਹਿੰਦੇ ਨੇ ਕਿ ਉਹ ਬੰਦਿਆਂ ਦਾ ਨੇਮ ਪ੍ਰੇਮ ਕਿੱਥੇ ਚਲਾ ਗਿਆ। ਥੋੜੀਆਂ ਜਿਵੇਂ ਬੇਨਤੀਆਂ ਆਪ ਨੂੰ ਕਰਨੀਆਂ ਨੇ, ਤੁਸੀਂ ਕਦੀ, ਮੈਨੂੰ ਪਤਾ ਵੀ ਕਈਆਂ ਨੂੰ ਇਹ ਗੱਲ ਬੜੀ ਹੋਰ ਤਰ੍ਹਾਂ ਲੱਗਣੀ ਹੈ, ਚਾਹ ਬੰਦੇ ਨੂੰ ਲੱਗ ਜਾਏ ਚਾਹ ਛੱਡਣੀ ਮੁਸ਼ਕਲ ਹੋ ਜਾਂਦੀ ਹੈ, ਜਿਹਨੂੰ ਭੰਗ ਪੀਣ ਦੀ ਆਦਤ ਪੈ ਗਈ ਉਹ ਅਗਾਂਹ ਜਾਊਗਾ ਪਿਛਾਂ ਨਹੀਂ ਆਉਣਾ ਉਹਨੇ। ਜਿਹੜਾ ਗੁਰਮਤ ਦਾ ਸਿਧਾਂਤ ਹੈ, ਮੈਂ ਭਾਈ ਵੀ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਲਿਖੇ ਨੂੰ ਕਾਫੀ ਸਾਲ ਹੋ ਗਿਆ, ਮੇਰੇ 70-80 ਸਾਲ ਹੋ ਚੁੱਕੇ ਆ, ਤੇ ਤੁਸੀਂ ਭੰਗ ਵਾਲਾ ਚੈਪਟਰ, ਸੁੱਖ ਨਿਦਾਨ ਵਾਲਾ ਚੈਪਟਰ ਪਲੀਜ਼ ਲੱਭ ਕੇ ਪੜ੍ਹ ਕੇ ਵੇਖਿਓ, ਮੈਂ ਤੁਹਾਨੂੰ ਦੱਸ ਚੱਲਿਆ, ਜ਼ਰੂਰ ਪੜ੍ਹਿਓ ਗੁਰਮਤ ਮਾਰਤਾਂ ਵਿੱਚ। ਉਹ ਕਹਿੰਦੇ ਨੇ ਸਾਡੇ ਲੋਕ ਇਸ ਚੀਜ਼ ਨੂੰ ਧਰਮ ਦੇ ਨਾਂ ਤੇ ਖਾ ਰਹੇ ਆ, ਕਹਿੰਦੇ ਇਸ ਤੋਂ ਵੱਧ ਸ਼ੋਕ ਵਾਲੀ ਇੱਕ ਹੋਰ ਬਾਤ ਹੈ ਕਿ ਜਿਹੜੀ ਚਾਹ ਸਾਡੇ ਘਰਾਂ ਚ ਨਹੀਂ ਸੀ ਵੜਨੀ ਚਾਹੀਦੀ, ਸਾਨੂੰ ਦੁੱਖ ਇਸ ਚੀਜ਼ ਦਾ ਕਿਤੇ ਚਾਹ ਗੁਰਦੁਆਰਿਆਂ ਵਿੱਚ ਨਾ ਆ ਜਾਏ। ਤੁਸੀਂ ਚੈਪਟਰ ਸੁੱਖ ਨਿਦਾਨ ਵਾਲਾ ਤੇ ਭੰਗ ਵਾਲਾ ਪੜ੍ਹਿਓ, ਥੱਲੇ ਫੁੱਟਨੋਟ ਦਿੱਤਾ ਹੋਇਆ, ਤੇ ਮੇਰੇ ਮਨ ਚ ਆਇਆ ਭਾਈ ਸਾਹਿਬ ਜੀ ਹੁਣ ਤਾਂ ਟੈਂਕੀ ਪਹਿਲਾਂ ਰੱਖੀ ਚਾਹ ਦੀ ਹੁੰਦੀ ਸੀ। ਵੇਖੋ ਜਿਹੜੀ ਚੀਜ਼ ਲਾ ਦਿਆਂਗੇ ਬੋਡੀ ਨੂੰ, ਅਸੀਂ ਸਾਰੇ ਵਿੱਚ ਸ਼ਾਮਿਲ ਹਾਂ, ਇਕੱਲੇ ਤੁਸੀਂ ਨਹੀਂ। ਗੁਰਬਾਣੀ ਨੇ ਕਿਤੇ ਸ਼ਰਾਬ ਦੀ ਪ੍ਰੋੜਤਾ ਨਹੀਂ ਕੀਤੀ। ਮਹਾਰਾਜ ਕਹਿੰਦੇ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿੱਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ। ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ, ਝੂਠਾ ਮਧ ਮੂਲ ਨਾ ਪੀਚੀ, ਜੇ ਕਾ ਪਾਰ ਵਸਾਏ। ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਚ ਰਵਿਦਾਸ ਭਗਤ ਜੀ ਨੇ ਕਿਹਾ ਧਰਮ ਦਾ ਨਾਂ ਅਸੀਂ ਵਰਤਨੇ ਆ ਨਾ ਜੀ, ਜੀਵ ਦਾ ਚਸਕਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਜੇਵਾ ਇੰਦਰੀ ਏਕ ਸਵਾਓ, ਜਦੋਂ ਬੰਦਾ ਵਿਸ਼ੇ ਦੇ ਵਿੱਚ ਡੁੱਬ ਜਾਂਦਾ ਹੈ, ਉਹੀ ਕੰਮ ਜੀਵ ਤੋਂ ਕਰਾਉਂਦਾ, ਉਹੀ ਕੰਮ ਇੰਦਰੀ ਤੋਂ ਕਰਾਉਂਦਾ ਹੈ। ਇਹ ਗੱਲਾਂ ਵੈਸੇ ਆਪਾਂ ਸੁਣ ਕੇ ਵੀ ਰਾਜੀ ਨਹੀਂ, ਕਰਕੇ ਵੀ ਦੇਖੀ। ਜਿਸ ਬੰਦੇ ਦੀ ਜੀਵ ਹੀ ਕੰਟਰੋਲ ਨਹੀਂ ਹੁੰਦੀ, ਪਈ ਉਹਦੇ ਮਨ ਦੇ ਫੁਰਨੇ ਕਿੱਥੇ ਕਾਬੂ ਹੋਣੇ ਨੇ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਬਚਨ ਹੈ, ਕਹਿੰਦੇ ਪਰ ਨਾਰੀ ਜੁਆ ਅਸਤ ਚੋਰੀ ਮਦਰਾ ਜਾਨ, ਪਰਾਇਆ ਤਨ ਚੋਰੀ ਮਦਰਾ ਦਰ ਤੇ ਸ਼ਰਾਬ, ਜੁਆ ਪਰ ਨਾਰੀ ਜੁਆ ਅਸਤ ਅਸਤ ਦਰ ਤੇ ਝੂਠ ਚੋਰੀ ਮਦਰਾ ਜਾਨ, ਪਾਂਚ ਐਬ ਜੈ ਜਗਤ ਮੈਂ ਤਜੇ ਸੋ ਸਿੰਘ ਸੁਜਾਨ। ਇਹ ਹੁਣ ਮੈਂ ਕੋਈ ਇਹ ਨਹੀਂ ਕਹਿ ਰਿਹਾ, ਕਿਉਂਕਿ ਕੋਈ ਵਾਰਸ ਨਹੀਂ ਸਾਡਾ, ਹਰ ਬੰਦਾ ਆਪਣੀ ਗੱਲ ਕਰਕੇ ਚੱਲ ਜਾਂਦਾ ਪਿਆ। ਗੁਰੂ ਗ੍ਰੰਥ ਸਾਹਿਬ ਵਿੱਚ ਮੇਰੀ ਬੇਨਤੀ ਹੈ, ਗੁਰੂ ਨਾਨਕ ਸਾਹਿਬ ਨੂੰ ਭੰਗ ਪੇਸ਼ ਕਰਦਾ ਬਾਬਰ, ਹਜ਼ੂਰ ਨੂੰ ਕਹਿੰਦਾ ਭੰਗ ਹੈ ਮਸਤੀ ਚੜ੍ਹਦੀ ਹੈ, ਤੇ ਮੇਰੇ ਬਾਬਾ ਜੀ ਫਿਰ ਸ਼ਬਦ ਉਚਾਰਨ ਕਰਦੇ ਨੇ, ਬਾਬਰ ਤੂੰ ਥੈਲੀ ਚ ਭੰਗ ਪਾਈ ਫਿਰਨਾ ਹੈ, ਮੈਂ ਆਪਣੇ ਸੀਨੇ ਦੀ ਹਿਰਦੇ ਦੀ ਥੈਲੀ ਵਿੱਚ ਰੱਬ ਦੇ ਡਰ ਦੀ ਭੰਗ ਪਾ ਕੇ ਤੁਰਿਆ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ। ਜੇ ਦੇਖੋ ਬਾਬਰ ਭੰਗ ਦਿੰਦਾ, ਹਜ਼ੂਰ ਕਹਿੰਦੇ ਨੇ ਰੱਬ ਦਾ ਭੈ ਭੰਗ ਹੈ, ਤੇ ਜੇ ਭਰਥਰ ਜੋਗੀ ਪਿਆਲਾ ਸ਼ਰਾਬ ਦਾ ਭਰ ਕੇ ਕਹਿੰਦਾ ਸੁਰਤ ਬੜੀ ਜੁੜਦੀ ਏ, ਤੇ ਗੁਰੂ ਕਹਿੰਦੇ ਨੇ ਆ ਮੈਂ ਤੈਨੂੰ ਦੱਸਾਂ ਛੱਡ ਪਰਾਂ ਪਿਆਲੇ ਨੂੰ, ਇੱਕ ਮੇਰੇ ਕੋਲ ਵੀ ਪਿਆਲਾ ਹੈ।
ਉਹ ਸ਼ਬਦ ਆਸਾ ਕੀ ਰਾਗ, ਆਸਾ ਰਾਗ ਵਿੱਚ ਹੈ ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਵੈ ਕਰ ਕਰਨੀ ਕਸ ਪਾਈ ਹੈ ਭਾਠੀ ਭਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਓ ਚਵਾਈ ਹੈ ਬਾਬਾ ਮਨ ਮਤਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਿਹਾ ਐਨਸ ਬਨੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਿਆ ਪੂਰਾ ਸਾਚ ਪਿਆਲਾ ਤਿਸੈ ਪਿਆਏ ਜਾਂ ਕੋ ਨਦਰ ਕਰੇ। ਮੇਰੀ ਫਿਰ ਬੇਨਤੀ ਹੈ ਸੰਗਤ ਜੀ ਮੈਂ ਲੱਖ ਕਰੀ ਜਾਂ ਮੈਂ ਜੀ ਇੰਨੀ ਸੇਵਾ ਕਰ ਰਿਹਾ ਮੈਂ ਪੰਥੀ ਕਰ ਰਿਹਾ ਜੇ ਮੇਰਾ ਖਾਣ ਦੀ ਕੰਟਰੋਲ ਕੋਈ ਨਹੀਂ ਤੇ ਉਰਦੂ ਦਾ ਸ਼ਾਇਰ ਕਹਿੰਦਾ ਸੀ ਚੰਦਾ ਦੇਤੇ ਹੈ ਮਸਜਿਦ ਮੇ ਸ਼ਰਾਬ ਪੀਤੇ ਹੈ ਮੈਂ ਖਾਨੇ ਮੇ ਖੁਦਾ ਵੀ ਰਾਜ਼ੀ ਰਹੇ ਸ਼ੈਤਾਨ ਵੀ ਨਾਰਾਜ਼ ਨਾ ਹੋ। ਸਤਿਗੁਰਾਂ ਨੇ ਇੱਥੇ ਕਿਹਾ ਭਗਤ ਕਬੀਰ ਸਾਹਿਬ ਕਹਿੰਦੇ ਕਿ ਭੰਗ ਮਾਛਲੀ ਸੁਰਾ ਪਾਨ ਭੰਗ ਖਾ ਰਿਹਾ ਮੱਛੀ ਖਾ ਰਿਹਾ ਸ਼ਰਾਬ ਪੀ ਰਿਹਾ ਜੋ ਜੋ ਪ੍ਰਾਣੀ ਕਾਹੇ ਤੀਰਥ ਵਰਤ ਨੇਮ ਕੀਏ ਉਹਨਾਂ ਦੇ ਤੀਰਥ ਇਸ਼ਨਾਨ ਕੀਤੇ ਉਹਨਾਂ ਦੇ ਵਰਤ ਰੱਖੇ ਤੇ ਕਹਿਣ ਲੱਗੇ ਸਭ ਤੇ ਸਭੈ ਰਸਾਤਲ ਜਾਏ ਉਹ ਸਾਰੇ ਨਰਕ ਵੀ ਚਲੇ ਗਏ ਉਹਨਾਂ ਨੂੰ ਕੋਈ ਵੀ ਲੇਖੇ ਨਹੀਂ ਪੈਣਾ। ਮੇਰੀ ਇਸ ਕਰਕੇ ਬੇਨਤੀ ਹੈ ਕਿ ਆਪਾਂ ਅਰਦਾਸ ਕਰੀਏ ਸਤਿਗੁਰੂ ਸਾਨੂੰ ਉਹ ਜੀਵਨ ਕਮਾਉਣ ਦੀ ਦਾਤ ਬਖਸ਼ੋ ਜਿਹੜੀ ਆਪ ਜੀ ਨੇ ਗੁਰਬਾਣੀ ਵਿੱਚ ਬਖਸ਼ੀ ਹੈ। ਅੱਜ ਇੰਨੀਆਂ ਬੇਨਤੀਆਂ ਸਵੀਕਾਰ ਕਰਿਓ ਮੇਰੇ ਤੋਂ ਕੋਈ ਲਫ਼ਜ਼ ਸਖਤ ਨਿਕਲ ਗਿਆ ਹੋਵੇ ਤੇ ਮੈਨੂੰ ਬਖਸ਼ ਦਿਆ ਜੇ। ਪਰ ਇਹ ਗੱਲ ਯਾਦ ਰੱਖਿਓ ਜਿੱਧਰ ਆਪਾਂ ਤੁਰਨ ਲੱਗ ਪਏ ਹਾਂ ਸਾਰੇ ਬੱਚਿਆਂ ਨੂੰ ਤੋਰਨ ਲੱਗ ਪਏ ਹਾਂ ਇਹਦਾ ਆਉਣ ਵਾਲਾ ਭਵਿੱਖ ਚੰਗਾ ਨਹੀਂ ਹੋਵੇਗਾ ਇਹ ਸੱਚ ਹੈ। ਧਨੀ ਰਾਮ ਚਾਤਰਕ ਨੇ ਸ਼ਰਾਬ ਤੇ ਚਾਰ ਸਤਰਾਂ ਲਿਖੀਆਂ ਪੰਜਾਬੀ 'ਚ। ਉਹ ਲਿਖਦਾ ਕਿੱਕਰ ਦੀ ਚੜੇਲ ਸਿਰ ਚੜ੍ਹ ਕੇ ਬੰਦਿਓ ਜਿੰਨ ਬਣਾਵੇ ਕਿੱਕਰ ਦੀ ਚਲੇ ਚੜੇਲ ਸਿਰ ਚੜ੍ਹ ਕੇ ਬੰਦਿਓ ਜਿੰਨ ਬਣਾਵੇ ਇੱਜ਼ਤ ਅਣਖ ਸਿਹਤ ਤੇ ਪੈਸਾ ਚਾਰੇ ਬੰਨੇ ਲਾਵੇ ਦਾਰੂ ਐਸਾ ਅੰਨਾ ਜੱਫਾ ਮਾਰੇ ਮੜੀਆਂ ਤੀਕਣਾ ਛੱਡੇ ਫਿਰ ਵੀ ਸ਼ੁਕਰ ਕਰੋ ਰੱਬ ਦਾ ਜੇ ਪਿਛਲਿਆਂ ਕੋਲ ਨਾ ਆਵੇ ਕਿ ਜਿਹੜਾ ਨਸ਼ੇ ਚਲਾ ਗਿਆ ਘੱਟੋ ਘੱਟ ਦੀ ਔਲਾਦ ਹੀ ਬਚ ਹੈ। ਆਪ ਸਭ ਨੂੰ ਮੇਰੀ ਬੇਨਤੀ ਹੈ ਜੀ ਅੱਜ ਆਪਾਂ ਇੱਕ ਸਿੱਖਿਆ ਮੈਂ ਤੇ ਤੁਸੀਂ ਸਭ ਨੇ ਲੈਣੀ ਹੈ ਕਿ 25 ਮਿੰਟ ਦੀ ਘੜੀ ਹੈ ਉਹਦੇ ਅੱਧਾ ਜਿਹੜਾ 12.5 ਮਿੰਟ ਨੇ ਤੇ 12.5 ਮਿੰਟ ਤੋਂ ਆਪਾਂ 6 ਕੁ ਮਿੰਟ 6.25 ਮਿੰਟ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੁਰੂ ਜਪਣ ਲੱਗ ਪਈਏ ਤੇ ਕਬੀਰ ਸਾਹਿਬ ਦਾ ਆਪਾਂ ਸ਼ਲੋਕ ਕਮਾ ਸਕਾਂਗੇ। ਸਭ ਦਾ ਧੰਨਵਾਦ ਜੀ ਪ੍ਰਬੰਧਕ ਵੀਰਾਂ ਦਾ ਮੇਰੇ ਜਸਵਿੰਦਰ ਸਿੰਘ ਵੀਰ ਚੰਡੀ ਸਾਹਿਬ ਤੁਹਾਡਾ ਸਭ ਦਾ ਧੰਨਵਾਦ ਜੀ ਆਪਨੇ ਬਹੁਤ ਟਿਕਾ ਬਖਸ਼ਿਆ। ਕੱਲ੍ਹ ਨੂੰ 3 ਸ਼ਲੋਕ ਨੇ 3 ਅਵਸਥਾਵਾਂ ਵੱਖਰੀਆਂ ਨੇ ਮੈਂ ਅਰਥ ਕਰ ਜੂੰਗਾ ਪਰ ਸੱਚੀ ਤੁਹਾਨੂੰ ਦੱਸਾਂ ਉਹ ਅਵਸਥਾ ਕਬੀਰ ਸਾਹਿਬ ਜਾਣ ਕਹਿੰਦੇ ਨੇ ਹੁਣ ਮੈਂ ਅੱਖਾਂ ਨਹੀਂ ਖੋਲਦਾ ਮੇਰਾ ਸੱਜਣ ਮੇਰੇ ਹਿਰਦੇ 'ਚ ਹੈ। ਫਿਰ ਪੁੱਛਿਆ ਖੋਲਣ ਕਿਉਂ ਲੱਗ ਪਿਆ ਕਹਿਣ ਲੱਗੇ ਹੁਣ ਸਾਰਿਆਂ ਹਿਰਦਿਆਂ 'ਚ ਦਿਸਦਾ ਤੇ ਤੀਜਾ ਵਚਨ ਕੀਤਾ ਹੁਣ ਇਹ ਨਹੀਂ ਪਤਾ ਲੱਗਦਾ ਇਸ ਦੇਹ ਵਿੱਚ ਜੀਓ ਰਹਿੰਦਾ ਕਿ ਪੀਓ ਰਹਿੰਦਾ ਹੈ ਇਹ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਆਓ ਜੀ ਥੋੜ੍ਹਾ ਜਿਹਾ ਨਾਮ ਜਪ ਲਈਏ ਸਾਰੇ ਕਿਰਪਾ ਕਰੋ ਪਹਿਲਾਂ ਦਾਸ ਬੋਲੇਗਾ ਫਿਰ ਸਿੰਘੋ ਤੁਸੀਂ ਤੀਜੇ ਹਿੱਸੇ 'ਚ ਬੀਬੀਆਂ ਭੈਣਾਂ ਜੀ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ ਜਿਨ੍ਹਾਂ

ਨਿਭਾਇਆ ਤਿਨਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਵੀ ਮੈਂ ਸਰਬੱਤ ਖਾਲਸਾ ਜੀ

ਸਮੇਂ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਗੁਰਮਤਿ ਵਿਚਾਰ ਛੇ ਪੌੜੀਆਂ ਅਨੰਦ ਸਾਹਿਬ ਦਾ ਜਾਪ ਹੋਇਆ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖੇਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ। ਦਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ। ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ। ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ ਦਰ ਘਰ ਦੇ ਪ੍ਰੀਤਵਾਨ ਭਾਈ ਰਜਿੰਦਰ ਸਿੰਘ ਵੱਲੋਂ ਆਪਣੇ ਪੂਜਨਿਕ ਮਾਤਾ ਪਿਤਾ ਸਤਵੰਤ ਕੌਰ ਪ੍ਰੇਮ ਸਿੰਘ ਉਹਨਾਂ ਦੀ ਯਾਦ ਵਿੱਚ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ। ਨਿਸ਼ਾ ਜਸਪਾਲ ਸਿੰਘ ਪਰ ਸਿੰਘ ਵੱਲੋਂ ਆਪ ਜੀਆਂ ਨੇ ਨਵੀਂ ਗੱਡੀ ਬਖਸ਼ ਕੀਤੀ ਆਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ। ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਬਖਸ਼ਾਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕਸਾਲ ਸੋਚ ਪਵਿੱਤਰਾ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ। ਸਹੀ ਪਿਆਰੇ ਮੇਲ ਜਿਨਾ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮਾਂ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਧਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ, ਜੋ ਆਪਣੇ ਕੋਲ ਉਚੇਚੇ ਤੌਰ ਤੇ 5 ਦਿਨ ਵਾਸਤੇ ਪਹੁੰਚੇ ਸਨ। ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ, 3 ਦੀਵਾਨ ਉਹਨਾਂ ਦੇ ਹੋਰ ਬਾਕੀ ਹਨ। ਸੋ ਆਪ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਇਸੇ ਤਰ੍ਹਾਂ ਵੱਧ ਤੋਂ ਵੱਧ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ 5, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰਾ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ, ਰਹਾਓ

ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖ ਦੀਆ ਏਕਾ ਲਿਵ ਲਾਈ ਰਹਾਉ। ਰਾਖ ਲਿਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋ ਨਾ ਤੂਣ ਹੈ ਛੁਟੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਮਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਐ ਕਰਤੇ ਕਾ ਹੋਇ ਵਿਚਾਰੋ, ਤਿਤ ਕਰ ਗਾਹੋ ਸੋਹਿਲਾ ਸਿਉਰਿਹੋ ਸਿਰਜਣ ਹਾਰੋ। ਤੁਮ ਗਾਹੋ ਮੇਰੇ ਨਿਰਭਉ ਕਾ ਸੋਹਿਲਾ, ਹਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ

ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਰਵ ਸਿਮਰਵ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਜਿੱਥੇ ਸਬਦ ਖਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆਵੇ ਤਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਤਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੁੱਖੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

ਸਭ ਕੁਛ ਤੇਰਾ ਵਸ ਤੇਰਾ ਘਰ ਭਲਾ ਤੇਰਾ ਘਰ ਆਨੰਦ ਵਧਾਈ ਤੁਧ ਘਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ।

Guru, Guru, Guru, Guru, Guru, Guru, Guru.

Wah, guru, wah, guru, wah, guru, wah, guru, wah.

Guru.

Hi, Guru. Hi, Guru. Hi, Guru. Hi, Guru. Hi.

Guru. Guru.

Vaheguru. Vaheguru. Vaheguru.

Hi, Guru. Hi, Guru. Hi, Guru. Hi.

Ai, Guru. Ai.

Guru, Guru, Guru, Guru.

はい。

वाहेगुरु वाहेगुरु वाहेगुरु वाहेगुरु वाहेगुरु वाहे

Vine,

ਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮਹੁ ਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਭਿਨਾਸੀ ਸਿਮਰਨ ਤੇ ਲਾਗੇ ਜਿਨ ਆਵ ਦਯਾਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦਬਲਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੋਗ ਵਿਹਾਵੇ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਆਨੰਦ ਗਨੇਰੇ ਪ੍ਰਭ ਕੋ ਸਿਮਰੇ ਵਸੇ ਹਰ ਨੇਰੇ

ਪੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨੇ ਚਲੇ ਆਸਨ ਪ੍ਰਭ ਕੈ ਸਿਮਰਨ ਕਮਲ ਬੇਗਾਸਨ ਪ੍ਰਭ ਕੈ ਸਿਮਰਨ ਅਨਹਤ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਹਿ ਸੇ ਜਾਨ ਜਿਨ ਕਉ ਪ੍ਰਭ ਮਾਇਆ ਨਾਨਕ ਤਿਨ ਜਨ ਸਰਣੀ ਭਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗਭੇ ਦੋ ਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨ ਨੀ ਚੌਂਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ

ਸਹਾਇ ਜੈ ਮਹਾਭਿਆਨ ਦੂਤ ਜਮ ਦਲਾ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵ ਸੁਖ ਹਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਦ ਨਾ ਪਰ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ ਜੇ ਮਾਰ ਗੇ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਬਿਗਨ ਜਾਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੈ

ਨਹੀਂ ਛਪੈ। ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾ ਤੇ ਹਰ ਕੋ ਨਾਮ, ਕਾਮ ਦੇਨ ਹਰ ਹਰ ਗੁਣ ਗਾਮ, ਸਭ ਦੇ ਊਤਮ ਹਰ ਕੀ ਕਥਾ ਨਾਮ ਸੁਨਤ, ਦਰ ਦੁਖ ਲੱਥਾ ਨਾਮ ਕੀ ਮਹਿਮਾ, ਸੰਤ੍ਰਿਤ ਵਸੈ ਸੰਤ ਪ੍ਰਤਾਪ, ਦੁਰਤ ਸਭ ਨਸੈ ਸੰਤ ਕਾ ਸੰਗ, ਵਡਭਾਗੀ ਪਾਈਐ ਸੰਤ ਕੀ ਸੇਵਾ,

ਢੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸੀਮ੍ਰਿਤ ਬਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹਾਂ ਮੈਂ ਬਹੁ ਰਤਨਾ ਸਰੀਰ

ਕਨਕ ਅਸਵ ਹੈ ਬ੍ਰਭੂ ਮਦਾਰ, ਨਿਉਲੀ ਕਰਮ ਕਰੈ ਬਵ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਕ ਨਿਮਕ ਕਰ ਸਰੀਰ ਘਟਾਵੈ, ਤਾਪੀ ਹਮੈ ਮੈਲ ਨਾ ਜਾਵੈ, ਹਰਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇਹ ਛੁਟੈ,

ਸਮੂਚ ਨਾਨਕ ਨਾਮ ਉਦਰੇ ਪਤਿਤ ਬਹਮੂਚ ਬਹੁਤ ਸਿਆਣਪ ਜਮਕਾ ਭਾਉ ਵਿਆਪੈ ਅਨਕ ਯਤਨ ਕਰ ਤ੍ਰਿਸ਼ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁੱਝੈ ਕੋਟ ਪਾਪ ਦਰਗਹਿ ਨਹੀਂ ਸਿੱਜੈ ਛੂਟ ਸਨਾਹੀ ਊਬ ਪਿਆਲ ਮੋਹ ਵਿਆਪੇ ਮਾਇਆ ਜਾਲ ਅਮਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਰ ਨਹੀਂ ਮਾਨੈ ਹਰ ਕਾ ਨਾਮ ਜਪਤ ਦੁੱਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ

ਸਾਧ ਸੰਗ ਇਹ ਹਉਮੈ ਛੋਰੈ। ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੇ ਅਭਿਮਾਨ। ਆਪਸ ਕੋ ਜੋ ਜਾਣੇ ਨੀਚਾ ਸਉ ਗਨੀਏ ਸਭ ਤੇ ਉੱਚਾ। ਜਾਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ। ਸੁਖ ਦੁੱਖ

ਮਾਨ ਕਰਨ ਕਰਾਵਨ ਹਾਰ ਸਵਾਮੀ ਸਗਲ ਘਟਾਂਕੇ ਅੰਤਰ ਜਾਮੀ ਆਪਣੀ ਗਤ ਮਿ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਹੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਹ ਸੰਗ ਦੁਰਬਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਬਖਾਨੀ ਸਗਲ ਥਾਨ ਤੇ ਉਹ ਊਤਮ ਥਾਨ ਨਾਨਕ ਜਿਹ ਘਟ ਵਸੈ ਹਰ ਨਾਮ ਸਲੋ ਨਿਰਗੁਣੀ ਆਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਸ਼ੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿੰਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਧ ਬਿਰਧ ਪਿਆਉ ਪਰ ਸਾਖ ਸੈਨ ਮੁਖ ਅਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਹਾਉ ਤਉ ਨਾਨਕ ਸੀਜੈ ਜੇ ਪ੍ਰਸਾਦ ਧਰ ਪ੍ਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਗ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਸਾਦ ਵਸਾ ਦੀਨੇ ਹਸਤ ਪਾਮ ਕਰਨ ਨੇਤਰ ਸਨਾ ਤਿਸੇ ਤਿਆਗ ਗਬਰ ਸਿੰਘ

ਸਾ ਛੋੜ ਝੂਠ ਸੰਗ ਮਚਾ, ਜੋ ਛੱਡਣਾ ਸੋ ਅਸਤਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਇ ਤਿਸ ਪਰ ਹਰੈ, ਚੰਦਨ ਲੇਪ ਉਤਾਰੇ ਧੋਏ, ਗਰਦ ਪ੍ਰੀਤ ਭਸਮ ਸੰਗ ਹੋਏ, ਅੰਧਕੁਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਬਾਹਰ ਭੇਖ ਅੰਤਰ ਮਲਮਾਇਆ, ਸ਼ਬ ਸੁਨਾਹੇ ਕਿਛ ਕਰੇ ਛਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੇ ਲੋਭ ਸਮਾਨ, ਅੰਤਰ ਅਗਨ ਬਾਰ ਤਨ ਸਵਾਹ, ਗਲ ਪਾਥਰ ਕੈਸੇ ਤਰੇ ਅਥਾਹ, ਜਾ

ਬਿਹਾਈ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜੋ ਕਿਰਪਨ ਕੇ ਨਿਰਾਰ ਦਾਮ ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਉ ਨਾਨਕ ਤਾਕੇ ਬਲ ਬਲ ਜਾਓ ਰਹਿਤ।

ਨੇਰਾ ਕਿਸੈ ਦੂਰ ਜਨਾਬਤ ਕਿਸੇ ਬੁਝਾਵਤ ਨੇਰਾ ਉਬਾਬ ਸਿਆਨਮ ਸਗਲ ਤੇ ਰਹਿਤ ਸਬਗਤ ਜਾਣੇ ਆਤਮ ਕੀ ਰਾਹਤ ਜਿਸ ਭਾਵਿਤ ਸਲੈ ਲੜਦਾਏ ਥਨ ਤਰੰਤਰ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰ ਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ।

ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੇ ਤਿਆਗ ਤਬਰ ਲੁਭਾਵੇ ਜੇ ਪ੍ਰਸਾਦ ਸੁਖ ਸੇਜ ਸੋਈਜੈ ਮਨਾਟ ਪਹਿਰ ਤਾਕਾ ਜਸ ਗਾਵੀਜੈ ਜੇ ਪ੍ਰਸਾਦ ਤੁਸ ਬਕਾਊ ਮਾਨੇ ਮੁਕਤਾ ਕੋ ਜਸਰ ਸਨ ਮਖਾਨੇ ਜੇ ਪ੍ਰਸਾਦ ਤੇਰੋ ਰਹਿਤਾ ਧਰਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦੁਰਗੇ ਮਾਨ ਪਾਵੇ ਨਾਨਕ ਪਾਤ ਸੇਤੀ ਕਰ ਜਾਵੇ ਜੇ ਪ੍ਰਸਾਦ ਆ ਰੋਗ ਕੰਚਨ ਦੇਹੀ ਲਿਬਲਾਵਤ ਸਰਾਮ ਸਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਥਾਕੈ ਜੇ ਪ੍ਰਸਾਦ ਤੁਝਕੋ ਨਾ ਬਾਹੂਚੇ ਮਨ ਸਾਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਥਾਕੀ ਭਗਤ ਕਰੇ ਜੇ ਪ੍ਰਸਾਦ ਆ ਭੁੱਖਨ ਪਹਿਰੀਜੈ ਮੰਤ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਵਹਸ ਸਵਾਰੀ ਮੰਤ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪ੍ਰੋਏ ਪ੍ਰਭ ਪਨੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਉੜਤ ਬੈਠ ਸਤ ਸੇ ਧਿਆਈ ਤਿਸੇ ਧਿਆਏ ਜੋ ਏਕ ਅਲਖੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁਨ ਬਹੁਦਾਨ ਮਨਾਠ ਪਹਿਰ ਕਰ ਤਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਹਸਾ ਚਿਤਾਰੀ

ਜੇ ਪ੍ਰਸਾਦ ਸੁਣੇ ਕਰਨ ਨਾਦ, ਜੇ ਪ੍ਰਸਾਦ ਵੇਖੇ ਬਿਸਮਾਦ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਲਾ, ਜੇ ਪ੍ਰਸਾਦ ਸੁਖ ਸਹਿਜ ਜੇ ਬਸਣਾ, ਜੇ ਪ੍ਰਸਾਦ ਹੱਸ ਕਰ ਜਾ ਚਲੈ, ਜੇ ਪ੍ਰਸਾਦ ਸੰਪੂਰਨ ਫਲੈ, ਜੇ ਪ੍ਰਸਾਦ ਬ੍ਰਹਮਗਤ ਪਾਵੇ, ਜੇ ਪ੍ਰਸਾਦ ਸੁਖ ਸਹਿਜ ਸਮਾਵੇ, ਐਸਾ ਪ੍ਰਭ ਤਿਆਗ ਅਬਰ ਕਤਲਾ ਗੋਹ, ਗੁਰਪ੍ਰਸਾਦ ਨਾਨਕ ਮਨ ਜਾਗਹ, ਜੇ ਪ੍ਰਸਾਦ ਤੂੰ

ਹਜੂਰੇ ਜੇ ਪ੍ਰਸਾਦ ਤੂੰ ਪਾਵੇਂ ਸਾਜ ਰੇ ਮਨ ਮੇਰੇ ਤੂੰ ਤਾਸਿਓ ਰਾਜ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਰਾਉ ਆਪ ਗਾ ਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਕਾਸ ਪ੍ਰਭੂ ਦਇਆ ਤੇ ਕਮਲ ਵਿਕਾਸ ਪ੍ਰਭ ਸੁਪ੍ਰਸੰਨ ਵਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬਨਿਧਾਨ ਪ੍ਰਭ ਤੇਰੀ ਮਾਇਆ ਪੋ ਕਛੂ ਨਾ ਕਿਨੂੰ ਲਇਆ ਜਿਤ ਜਿਤ ਲਾਭੋ ਤਿਤ ਲਗੇ ਹਰ ਨਾਥ ਨਾਨਕਿਨ ਕਾ ਕਛੂ ਨਾ ਹਾਥ ਸਲਵੁਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾਗੀ ਆਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੂਜਲ ਹੋਤ ਸਾਧਸੰਗ ਬਾਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੈ ਸੁਗਿਆਨ ਸਾਧਕ ਸੰਗ ਬੁੱਝੇ ਪ੍ਰਭ ਨੇਰਾ ਸਾਧਸੰਗ ਸਬੋਤ ਨਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਬ੍ਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਪੁਰਾਨੀ ਨਾਨਕ ਸਾਧਕੀ ਸੋਭਾ ਬ੍ਰਹਮਾ ਹੈ ਸਮਾਨੀ ਸਾਧਕ ਸੰਗ ਅਗੋਚਰ ਮਿਲਾਏ

ਸਾਧਕ ਸੰਗ ਮਨੋਹਰ ਬੈਨ, ਸਾਧਕ ਸੰਗ ਨਾ ਖਤਮ ਧਾਵੈ, ਸਾਧ ਸੰਗ ਅਸਤਤ ਮਨ ਪਾਵੈ, ਸਾਧਕ ਸੰਗ ਮਾਇਆ ਤੇ ਬਿਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ, ਸਾਧ ਸੰਗ ਦੁਸ਼ਮਣ ਸਾ ਮੀਤ, ਸਾਧੂ ਕਹਿ ਸੰਗ ਮਹਾ ਪੁਨੀਤ, ਸਾਧ ਸੰਗ ਕਿਸੋ ਨਹੀਂ ਬੈਰ, ਸਾਧਕ ਸੰਗ ਨਾ ਬਿੰਗਾ ਪੈਰ, ਸਾਧਕ ਸੰਗ ਨਾ ਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧਕ ਸੰਗ ਨਾ ਹੀ ਹੋ ਤਾਪ, ਸਾਧਕ ਸੰਗ ਤਜੇ ਸਭ ਆਪ ਆਪੇ ਜਾਣੇ, ਸਾਧ ਵਡਾਈ ਨਾਨਕ ਸਾਧ ਪ੍ਰਭ ਬਣ ਆਈ, ਸਾਧਕ ਸੰਗ ਨਾ ਕਬੂ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤਾ ਗੋਚਰ ਲਹੈ, ਸਾਧੂ ਕਹਿ ਸੰਗ ਆਜਾਰ ਸਹੈ, ਸਾਧਕ ਸੰਗ ਬਸੇ

ਮੁਖ ਸਾਚਾ ਸੋਏ, ਅਵਰ ਨ ਪੇਖੈ ਏਕ ਸਬਿਨ ਕੋਏ, ਨਾਨਕ ਲਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਨਮੈ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਗ, ਜੈਸੇ ਸੂਰ ਸਰਬ ਕੋ ਸੋਖ।

ਕਰੇ। ਬ੍ਰਹਮ ਗਿਆਨੀ ਸਗਲ ਕਿਰੀ ਨਾਥ ਮਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਭਰਮ ਭਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ। ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਦੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਭਣ ਜੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਪ੍ਰਯਾਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਕਾ ਗਰੀਬੀ ਸਵਾਹਾ ਬ੍ਰਹਮ ਗਿਆਨੀ ਪਰ ਉਪਕਾਰ ਮਾਹਾ ਬ੍ਰਹਮ ਗਿਆਨੀ ਕਾ ਨਾਹੀ ਧੰਧਾ ਬ੍ਰਹਮ ਗਿਆਨ ਲੈ ਤਾਪਤ ਬੰਧਾ ਬ੍ਰਹਮ ਗਿਆਨੀ ਕਵੇ ਸੋ ਭਲਾ।

ਇੰਦਰੀ ਜਿਤ ਪੰਜ ਦੋਖ ਤੇ ਰਹਿਤ ਨਾਨਕੂਟ ਮਦੇ ਕੋ ਐਸਾ ਆਪਰਸ ਵੈਸਨੋ ਸਹੋਜ ਸੁਪਰ ਸੁਪ੍ਰਸੰਨ ਬਿਸਿਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰ ਤੋ ਬਿਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਚੇ ਮੰਤਰ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੇ ਅਪਰੇ ਨਾਮ ਜਪਾਵੇ ਨਾਨਕੋ ਵੈਸ਼ਨੋ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਪੰਤੇ ਬਿਨਸੇ ਸਗਲਾ ਪਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮੰਤਨ ਅਰਪੈ ਵਿਸ਼ਨ ਪ੍ਰੀਤ ਹਰਕੇ ਚਰਨ ਹਿਰਦੇ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਗਏ ਉਪਦੇਸ਼ ਜਗ ਜੀਵ

ਗੁਰਗਰਮ ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਸਨਦਰੀ ਆਇਆ ਦਾਦ ਸੰਦਨ ਭਾਏ ਦਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੇ ਪ੍ਰਮਾਨ ਅਪਨੇ ਦਾਸ ਗੁਰੂ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਝੀ ਪਰ ਸੰਗਲ ਸੰਘ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਇਹ ਤਾਵੈ ਜੀਵਨ ਮੁਕਤ ਸਭ ਗਹਾਵੈ ਤੈਸਾ ਅਰਗ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ ਤੈਸਾ ਸਵਰਨ ਤੈਸ ਸੁਮਾਟੀ ਤੈਸਾ ਅਮ੍ਰਿਤ ਤੈਸੇ ਵੀ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜਬਰਤਾਏ ਸਾਈ ਜੁਗਤ ਨਾਨਕੋ ਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜੇ ਜਿਦ ਕਰ ਰਾਖਿਆ ਤੈਸਾ ਤਿੰਨਾਉ

ਪਾਥਰ ਤਰਾਵੇ ਪ੍ਰਭਾਵ ਬਿਨ ਸਾਸ ਤੇ ਰਾਖੇ ਪ੍ਰਭਾਵੈ ਤਾਂ ਹਰ ਗੁਣ ਪਾਖੈ ਪ੍ਰਭਾਵੈ ਤਾਂ ਪਾਥ ਉਧਾਰੇ ਆਪ ਕਰੇ ਆਪਨ ਵਿਚਾਰੇ ਦੁਆ ਸਰਿਆ ਕਾ ਆਪ ਸਵਾਮੀ ਖੇਲੈ ਭਿਕਸੈ ਅੰਤਰ ਜਾਮੀ ਜੋ ਭਾਵੇ ਸੁਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨਾ ਆਵੈ ਕਹੋ ਮਾਨੁਖ ਤੇ ਕਿਆ ਹੋਏ ਆਵੇ ਜੋ ਤਸ ਭਾਵੈ ਸੋਈ ਕਰਾਵੈ ਇਸ ਕੇ ਹਾਥ ਹੋਏ ਤਾਂ ਸਬਕ ਛਲੇ ਜੋ ਤਸ ਭਾਵੈ ਸੋਈ ਕਰੇ।

ਜੀਓ ਬਿਨ ਸਭ ਦਿਸਕੀ ਰਾਸ, ਘਟ ਘਟ ਪੂਰਨ ਬ੍ਰਹਮ ਵਰਗਾਸ, ਅਪਨੀ ਬਣਤਾ ਬਨਾਈ, ਨਾਨਕ ਜੀ ਵੈ ਦੇਖ ਵਡਾਈ, ਇਸਗਾ ਬਲ ਨਾ ਸਹਾਥ, ਕਰਨ ਕਰਾਮਨ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋਤਿ ਸੁਭਾਵੇ ਸੋਈ ਫੁੰਤੀਓ, ਕਬੂ ਊਚ ਨੀਚ ਮਹਿ ਬਸੈ, ਕਬੂ ਸੋ ਖਰ ਖਰੰਗ ਹਸੈ, ਕਬੂ ਨਿੰਦ ਚਿੰਦ ਵਿਵਹਾਰ, ਕਬੂ ਊਪ ਆਕਾਸ਼ ਪਾਇਆਲ, ਕਬੂ ਬੇਤਾ ਬ੍ਰਹਮ ਵਿਚਾਰ, ਨਾਨਕਾ ਮਿਲਾਵਣ ਹਾਰ, ਕਬੂ ਨਿਰਤ ਕਰੈ ਬਪਾਤ, ਕਬੂ ਸੋਇ ਰਹਿ ਦਿਨ ਰਾਤ, ਕਬੂ ਮਹਾਂ ਕ੍ਰੋਧ ਵਿਕਰਾਲ, ਕਬੂ ਸਰਬ ਕੀ ਹੋ ਤਰਵਾਲ, ਕਬੂ ਹੋਏ ਬਹੇ ਬੜ ਰਾਜਾ, ਕਬੂ ਵਿਖਾਰੀ ਨੀਚ ਗਾ ਸਾਜਾ, ਕਬੂ ਆਪ ਕੀਰਤ ਮੈਂ ਆਵੈ, ਕਬੂ ਭਲਾ ਭਲਾ ਕਹਾਵੈ, ਜੋ ਪ੍ਰਭ ਰਾਖੈ ਤਵੀ ਹੀ ਰਹਿ, ਗੁਰਪ੍ਰਸਾਦ ਨਾਨਕ ਸੱਚ ਕਹਾਇ, ਕਬੂ ਹੋਏ ਪੰਡਿਤ ਕਰੇ ਵਖਿਆਨ, ਕਬੂ ਮੁਨ ਧਾਰੀ ਲਾਵੈ ਧਿਆਨ, ਕਬੂ ਤੜ ਤੀਰਥ ਇਸ਼ਨਾਨ, ਕਬੂ ਸਾਧਕ ਮੁਖ ਗਿਆਨ, ਕਬੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਭਰਮੀਆ, ਨਾਨਾ ਰੂਪ ਜੋ ਸਵਾਂਗੀ ਦਿਖਾਵੈ, ਜੋ ਪ੍ਰਭਾਵੈ ਤੇ ਮੈਨੂੰ ਚਾਵੇ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਏ, ਕਬੂ ਸਾ ਸੰਗਤ ਤੇ ਪਾਵੈ, ਉਸ ਸਥਾਨ ਤੇ ਬਹੁਰ ਨਾ ਆਵੇ, ਅੰਦਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ, ਮੰਦਨ ਨਾਮ ਰਤੇ ਕਰੰਗ ਸਦਾ ਬਸੇ ਪਾਰ, ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋ

ਗਲੇ ਅਸ਼ਟਪਦੀ ਜਿਸਕੇ ਅੰਦਰ ਰਾਜ ਬਿਮਾਨ ਸੋ ਨਰਕ ਪਾਤੀ ਵਸਮਾਨ ਜੋ ਜਾਣੇ ਮੈਂ ਜੋ ਬਨਮੰਤ ਸੋਧ ਵਿਸ਼ਟਾ ਗਾ ਜਨਤਾ ਬਿਸਕੋ ਕਰਮੰਤ ਕਹਾਵੈ ਜਨਮ ਮਰੈ ਬਹੁ ਜੋਨ ਪ੍ਰਭਾਵੈ ਧਨ ਭੂਮਗਾ ਜੋ ਕਰੇ ਗੁਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਸਕਰ ਤੇ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆਗੇ ਸੁਖ ਪਾਵੈ ਧਨਵੰਤਾ ਏ ਕਰ ਕਰਬਾਵੈ ਤ੍ਰਿਨ ਸਮਾਨ ਕਾਸ਼ ਸੰਗ ਨਾ ਜਾਵੈ ਬਹੁ ਲਸ਼ਕਰ ਮਾਨੁਕ ਉਪਰ ਕਰੇ ਆਸ ਪਲ ਭੀਤਰ ਤੱਕ ਹੋਏ ਵਿਨਾਸ਼ ਸਭ ਤੇ ਆਪ ਜਾਣੇ ਬਲਵੰਤ ਖਿਰਮੇ ਹੋਏ ਜਾਏ ਬਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਇ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾਗਾ ਮਿਟੇ ਬਿਮਾਨ ਸੋ ਜਨ ਨਾਨਕ ਦਰਗੇ ਪਰਵਾਨ ਕੋਟ ਕਰਮ ਕਰੈ ਹੋ ਧਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰੇ ਆਤਮ ਨਹੀਂ ਦਰਵੈ ਹਰਦਨ ਕੇ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਗਹਾਵੇ ਤਸੇ ਭਲਾਈ ਨਿਕਟ ਨਾ ਆਵੈ ਸਰਬ ਕੀ ਰੇਨ ਜਾ ਕਾ ਮਨੋ ਕਹੋ ਨਾਨਕ ਤਾਂ ਕਿ ਨਿਰਬਣ ਸੋਏ ਜਬ ਲਗ ਜਾਣੇ ਮੁਝ ਤੇ ਕਸ਼ ਹੋਏ ਤਬ ਸਕੋ ਸੁਖ ਨਾ ਹੀ ਕੋਏ ਜਬੇ ਜਾਣੇ ਮੈਂ ਕਿਸ਼ ਕਰਤਾ ਤਬ ਲਗ ਗਰਬ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਬੀਤ ਤਬ ਲਗ ਨੇ ਚਲ ਨਾ ਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਸ ਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹਉ ਛੁੱਟੈ ਸਹਿਸ ਘਟੇ ਲੱਕ ਉੜ

ਨਾਮ ਰੰਗ ਸਰਬ ਸੁਖ ਹੋਏ, ਬੜਭਾਗੀ ਕਿਸੇ ਪ੍ਰਾਪਤ ਹੋਏ। ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਰਜਾਬ। ਕਰਨ ਕਰਾਵਨ ਕਰਨੇ ਹਾਰ, ਇਸਕੇ ਹਾਥ ਕਹਾਂ ਵਿਚਾਰ। ਜੈਸੀ ਦ੍ਰਿਸ਼ ਕਰੇ ਤੈਸਾ ਹੋਏ, ਆਪੇ ਆਪ ਆਪ ਰਮਸ ਹੋਏ। ਜੋ ਕੁਛ

ਸਭ ਕੈ ਸਾਥ ਆਪ ਕਿਨੂ ਆਪਨ ਵਿਸਥਾਰ ਸਭ ਕਾਸ਼ ਉਸਕਾ ਉਹ ਕਰਨੇ ਹਾਰ ਉਸਤੇ ਭਿੰਨ ਕਹੋ ਕਿਸ਼ੋਏ ਥਾਨ ਤਨੰਤਰ ਏਕਾ ਸੋਏ ਆਪਣੇ ਚਲਤਾ ਆਪ ਕਰਨੇ ਹਾਰ ਕੌਤਕ ਕਰੇ ਰੰਗ ਆਪਾਰ ਮਨ ਮੈਂ ਆਪਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤਿਪੁਰਮ ਸਵਾਮੀ ਗੁਰਪ੍ਰਸਾਦ ਕਰੇ ਵਖਿਆਨੀ ਸੱਚ ਸੱਚ ਸਤ ਸਭ ਕੀਨਾ ਕੋਟ ਮਦੇ ਕਹਿੰਦੇ ਬਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕਣਕਣ ਸੁਣੀ ਸਰਵਨ ਬਖਿਆ ਨੀ ਪਵਿੱਤਰ

ਰਾਸ਼ਟਰਪਤੀ ਸੰਤ ਗਏ ਦੁੱਖ ਨਾ ਆਰਜਾ ਘਟੈ, ਸੰਤ ਗਏ ਦੁੱਖ ਨਾ ਜੰਮ ਤੇ ਨਹੀਂ ਛੁਟੈ, ਸੰਤ ਗਏ ਦੁੱਖ ਨਾ ਸੁਖ ਸਭ ਜਾਏ, ਸੰਤ ਗਏ ਦੁੱਖ ਨਰਕ ਮੈਂ ਪਾਏ, ਸੰਤ ਗਏ ਦੁੱਖ ਨਾ ਮਤੋਏ ਮਲੀਨ, ਸੰਤ ਗਏ ਦੁੱਖ ਨਾ ਸੋ ਬਾਤੇ ਹੀਨ, ਸੰਤ ਗਏ ਹਤੇ ਕੋ ਰੱਖੇ ਨਾ ਕੋਏ, ਸੰਤ ਗਏ ਦੁੱਖ ਨਾ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਭੀ ਤਰੈ, ਸੰਤ ਗਏ ਦੁੱਖ ਨਾ ਤੇ ਮੁਖ ਭਵੈ, ਸੰਤਨ ਗਏ ਦੁੱਖ ਨਾ ਕਾਗ ਜਿਉਂ ਲਵੈ, ਸੰਤਨ ਗਏ ਦੁੱਖ ਨਾ ਸਰਬ ਜੋਨ ਪਾਏ, ਸੰਤ ਗਏ ਦੁੱਖ ਨਾ ਤ੍ਰਿਗਤ ਜੋਨ ਗਿਰਮਾਏ, ਸੰਤਨ ਗਏ ਦੁੱਖ ਨਾ ਤ੍ਰਿਸ਼ਨਾ ਮੈਂ ਜਲੈ, ਸੰਤ ਗਏ ਦੁੱਖ ਨਾ ਸਭ ਕੋ ਛਲੈ, ਸੰਤ ਗਏ ਦੁੱਖ ਨਾ ਤੇ ਸਭ ਜਾਏ, ਸੰਤ ਗਏ ਦੁੱਖ ਨਾ ਨੀਚ ਨੀਚ ਆਏ, ਸੰਤ ਦੁਖੀ ਗਾ ਥਾਂ ਕੋ ਨਾਹੇ, ਨਾਨਕ ਸੰਤ ਭਾਵਿਤਾ ਹੋਏ ਵੀ ਗਤ ਪਾਹੇ, ਸੰਤ ਗਾ ਨਿੰਦਕ ਮਹਾ ਦਤਾਈ, ਸੰਤ ਗਾ ਨਿੰਦਕ ਟਿਕਨ ਨਾ ਪਾਈ, ਸੰਤ ਗਾ ਨਿੰਦਕ ਮਹਾ ਤਿਆਰਾ, ਸੰਤ

ਦੂਸਰ ਗਾਉਣ ਗਾਏ ਵਿਚਾਰ, ਜਿਸਨੂੰ ਕਿਰਪਾ ਕਰੇ ਤੇ ਸਭ ਨਾਮ ਦੇ ਵਡਭਾਗੀ ਨਾਨਕ ਜਨ ਸੇ ਸਲੋਕ। ਤਜੋ ਸਿਆਨਪ ਸੁਰ ਜਨ ਸਿਮਰਹੋ ਹਰ ਹਰ ਰਾਏ, ਵੇਖਾ ਸਰ ਮਨ ਰੱਖੋ ਨਾਨਕ ਦੁਖ ਭਰਮ ਭਾਉ ਜਾਏ। ਅਸ਼ਟਪਦੀ ਮਾਨੁ ਕੀ ਟੇਕ ਬ੍ਰਿਤੀ ਸਭ ਜਾਨ, ਦੇਵਨ ਗੋਇ ਗਾ ਭਗਵਾਨ, ਜਿਸ ਗਏ ਦੀਏ ਅਗਾਏ, ਭਵਨਾ ਦਰਸ਼ਨਾ ਲਾਗੇ ਆਏ, ਮਾਰੇ ਰਾਖੇ ਏਕੋ ਆ, ਮਾਨੁ ਕਹਿ ਸੁਨਾਈ ਹਾਥ, ਤਿਸਕਾ ਹੁਕੰਬੂ ਸੁਖ ਹੋਏ, ਤਿਸਕਾ ਰਾਵਰਾ ਕੰਠ ਪਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨਾ ਲਾਗਾ ਕੋਏ, ਉਸਤ ਮਨ ਮੈਂ ਕਰ ਨਿਰੰਕਾਰ, ਕਰਮਨ ਮੇਰੇ ਸਦ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਓ, ਨੈਨੋ ਬੇਗ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ, ਚਰਨ ਚਲੋ ਮਾਰ ਗੋਬਿੰਦ ਮਿਟੇ ਪਾਪ ਜਪੀਆ, ਹਰ ਬਿੰਦ ਕਰ ਹਰ ਗਰਮ ਸਰਬਨ ਹਰ ਕਥਾ, ਹਰ ਦਰਗੇ ਨਾਨਕ ਊਜਲ ਮਥਾ, ਪਟਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਕਰੀ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਦੇ ਸੁਖੀ, ਏਕੋ ਏਕ ਏਕ ਬਸ਼ਾਨੇ ਏ ਤੁਤ ਕੀਓ ਸੋਜੀ, ਜਾਣੇ ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤੇਨੇ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣੇ ਆਪ ਸੁਜੈ, ਦਿਸਗੀ ਜਾਨੂ ਤ੍ਰਿਸ਼ਨਾ ਬੁਝੈ, ਸਾਧ ਸੰਗ ਹਰ ਹਰ ਜਸ ਗੈ।

ਘੜ ਸੋਭਾ ਹੈ। ਧਰਮੰਤਾ ਕਾਕੋ ਗਰਬੈ ਜਾ ਸਭ ਕੇ ਤਿਸਕਾ ਦੀਆ ਦਰਬਾ ਹੈ। ਅਧ ਸੂਰਾ ਜੇ ਕਉ ਕਹਾਵੇ ਪ੍ਰਭ ਕੀ ਕਰਾ ਬਿਨਾ ਕਹਿਤਾ ਵੈ। ਜੇ ਕੋ ਹੋਏ ਬਹੇ ਦਾ ਤਾਰ ਤੇਨ ਹਾਰ ਜਾਨੇ ਗਾ ਬਾਰ। ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋ ਜਨ ਸਦਾ ਅਰੋਗ। ਜਿਉ ਮੰਦਰ ਕੋ ਥਾਮੇ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ। ਜੋ ਪਾ ਖਾਣ ਨਾਵ ਚੜ ਤਰੇ ਪ੍ਰਾਣੀ ਗੁਰ ਚਰ ਲਖਤ ਨਿਸਤਰਾ। ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਜਿਉ ਮਾਂ ਉਦਿਆਨ ਮੈਂ ਮਾਰਗ ਪਾਵੇ ਤੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਰੁਚਾ ਪੂਰ। ਮਨ ਮੂਰਖ ਆਏ ਬਿਨ ਲਾਈਏ ਫਿਰ ਲਿਖੇਗਾ ਲਿਖਿਆ ਪਏ। ਦੁਖ ਸੁਖ ਪ੍ਰਭ ਦੇਵਨਹਾਰ ਵਰਤਿਆ ਤਸੇ ਚਿਤਾਰ। ਜੋ ਕਿਸ ਕਰੇ ਸੋਈ ਸੁਖ ਮਾਨ ਭੁੱਲਾ ਕਾਹੇ ਫਿਰੇ ਅਜਾਨ। ਕੌਣ ਬਸਤਾਈ ਤੇਰਾ ਸੰਗ ਲਪਟ ਲਿਓ ਰਸ ਲੋਭੀ ਪਤੰਗ। ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਾਸੇ ਤੀ ਕਰ ਜਾਹੇ। ਸਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ। ਤਜ ਮਾਨ ਲਿਓ ਮਨ ਮੋਹ ਰਾਮ ਨਾਮ ਹਿਰਦੈ ਮੈਂ ਤੋਰ। ਲਾਦ ਖੇਪ ਸੰਤੇ ਸੰਚਾਰ ਅਵਰ ਤਿਆਗ ਵਿਖਿਆ ਜੰਜਾਲ। ਧਨ ਧਨ ਕਹੇ ਸਭ ਕੋਏ ਮੁਖ ਉਜਲ ਹਰ ਦਰਗੇ ਸੋਏ। ਏ ਵਾਪਾਰ ਬਿਰਲਾ ਵਾਪਾਰੇ ਨਾਨਕ ਤਾਕੇ ਸਦਬਲਹਾਰ। ਚਰਨ ਸਾਧਗੇ ਧੋਏ ਧੋਏ ਪੀਰ ਪ੍ਰਸਾਦੁ ਆਪਣਾ ਜੀਓ। ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਪਰ ਜਾਈਏ ਗੁਰਬਾਨ। ਸਾਧ ਸੇਵਾ ਪਟਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਐ। ਅਨਕ ਬਿਗੰਦੇ ਸਾਧੂ ਰਾਖੇ ਹਰ ਗੁਣ ਗਾਏ ਅਮਰ ਰਸ ਚਾਖੈ। ਓੜ ਗਈ ਸੰਤੇ ਦਰ ਆਇਆ ਸਰਬ ਸੁਖ ਨਾਨਕ ਦੇ ਪਾਇਆ। ਮ੍ਰਿਤਕ ਕੋ ਜੀ ਬਾਲਣ ਹਰ ਭੁਖੇ ਕੋ ਦੇਵਤ ਆਧਾਰ। ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪ੍ਰਭੁ ਲਿਖੇ ਕਾ ਲੈਣਾ ਪਾਏ। ਸਭ ਕੀ ਤਿਸਕਾ ਉਹ ਕਰਨੇ ਯੋਗ ਤਿਸ ਬਿੰਦੁ ਸਰ ਹੋਆ ਨਾ ਹੋਗ। ਜਬ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਚ ਨਿਰਮਲ ਇਹ ਕਰਨੀ। ਕਰ ਕਿਰਪਾ ਸਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ। ਜਾ ਕੇ ਮਨ ਗੁਰ ਕੀ ਪ੍ਰਤੀਤ ਤਿਜਨ ਆਵੇ ਹਰ ਪ੍ਰਭ ਜੀਤ। ਭਗਤ

ਸੇਵਕ ਜਾਨੈ ਸੰਗ ਪ੍ਰਭਗਾ ਸੇਵਕ ਨਾਮ ਗੈ ਰੰਗ ਸੇਵਕ ਪ੍ਰਭਾਲਣਹਾਰਾ ਸੇਵਕ ਹੀ ਰਾਖੇ ਨਿਰੰਕਾਰ ਸੋ ਸੇਵਕ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਹ ਸਾਹ ਸੰਭਾਰੈ ਆਪਣੇ ਜਨਗਾ ਪ੍ਰਦਾ ਢਾਕੇ ਆਪਣੇ ਸੇਵਕ ਹੀ ਸਰਵਰ ਰਾਖੈ ਆਪਣੇ ਦਾਸ ਕੋ ਦੇਹ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ

ਵੋ ਸੋ ਜਾਣੇ। ਪ੍ਰਭ ਨੇ ਕਹੋ ਕੁਮ ਸ਼ਾਨੇ, ਤਿਸਕੀ ਮਹਿਮਾ ਕੌਣ ਮਖਾਨੋ, ਤਿਸਕਾ ਗੁਣ ਗਾਇ ਕਨਾ ਜਾਨੋ। ਆਠ ਵਰ ਪ੍ਰਭ ਸੇ ਸੂਰੇ ਗਉ ਨਾਨਕ ਸੇਜਨ ਪੂਰੇ, ਮਨ ਮੇਰੇ ਤਿਨ ਕੀ ਉਟਲੇ, ਮੰਤਨ ਬਣਾ ਤਿੰਨ ਜਨ ਦੇਹੇ, ਜਿੰਜਨ ਬਣਾ ਪ੍ਰਭੂ ਪੁਛ।

ਸਤਿਪਹਿਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਗਾ ਨਾਉ ਤਿਸਗੈ ਸੰਗ ਸਿਖ ਉਦਰਾਇ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕੋ ਗੁਰ ਸਦਾ ਦਯਾਲ ਸਿੱਖੀ ਗੁਰ ਦੁਰਮਤ ਮਲ ਹਰੈ ਗੁਰਬਚਨੀ ਹਰ ਨਾਮ ਸ਼ਰਾਇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿਵ ਵਿਕਾਰ ਤੇ ਹਟੇ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖਾ ਹਾਲਤ ਫਲ ਸਵਾਰੇ ਨਾਨਕ ਸਤਿਗੁਰ ਸਿੱਖਾ ਜੀ ਨਾਲ ਸੰਭਾਰੇ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਾਇ ਆਪਸ ਕੋ ਕਰ ਕਾਸ਼ਨਾ ਜਨਾਵੇ ਹਰ ਹਰ ਨਾਮ ਹਿਰਦੇ ਸਤ ਆਵੈ ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰ ਤੋ ਇਹਨੇ ਕਾਮੀ ਤਿਸ ਕੋਤ ਪ੍ਰਾਪ ਸਵਾਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਬਦਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਸਿਰਦੇ ਹਰ ਨਾਉ ਅਨਕਬਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਲ ਬ੍ਰਹਮ ਰੰਗ ਰਾਤਾ ਬ੍ਰਹਮੈ ਜਨ ਜਨਮੇ ਪਾਰ ਬ੍ਰਹਮੇ ਕੇ ਆਪ ਨਹੀਂ ਕੁਛ ਭਰਮ ਸਹਿ ਸਿਆਨ ਮਿਲਿਆ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਬੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਗਰ ਵਚਨ ਕਰਨ ਆਗਾਨੇ ਮਨ ਸੰਤੋ ਖਾਤਮ ਪਤੀਆਨੇ ਪੂਰਾ ਗੁਰ ਰੱਖਿਓ ਜਾ ਕਾ ਮੰਤਰ ਅਮਰ ਦਿਸ਼ਟ ਵੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਸਲਏ ਮਿਲਾਏ ਜਿਹਾ ਏਕ ਉਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਾਂ ਪਾਉਚਤ ਪ੍ਰਾਣੀ ਅਗੰਮ ਅਗੋਚਰ ਪ੍ਰਭ ਨਿਰਬਾਣੀ ਨਿਰਾਹਾਰ ਨਿਰਵੈਰ ਸੁਖਤਾਈ ਤਾਂ ਕਿ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰਹਿ ਚਰਨ ਕਮਲ ਹਿਰਦੇ ਸਿਮਰੇ ਸਤਿ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ

ਅੰਧਕਾਰ ਦੀਪਕ ਵਰਗਾਸੇ, ਨਾਨਕ ਭਰਮੋ ਦੁਖ ਤੈ ਤੇ ਨਾਸੇ, ਤਪਤਮਾਏ ਠੰਡ ਵਰਤਾਈ, ਅਨੰਤ ਪਿਆ ਦੁਖ ਨਾਠੇ ਭਾਈ, ਜਲ ਭਰਨ ਕੇ ਮਿਟੇ ਉਦੇਸੇ, ਸਾਧੂ ਕੇ ਪੂਰਨ

ਫੇਰਤ ਪ੍ਰਭ ਆਇਆ ਭਰਿਆ ਤਵ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦੇਵੋ ਹਰਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਤੁਮੇ ਤੇ ਆਵਾਓ ਚਰਨ ਕਮਲ।

ਸੋ ਗਿਓ ਬਿਸਰੇ ਜੇ ਘਾਲ ਨਾ ਭਾਨੇ ਸੋ ਗਿਓ ਬਿਸਰੇ ਜੇ ਕੀ ਆ ਜਾਣੇ ਸੋ ਗਿਓ ਬਿਸਰੇ ਜੇ ਜਿਨ ਸਭ ਕੁਛ ਦੀਆ ਸੋ ਗਿਓ ਬਿਸਰੇ ਜੇ ਜੀਵਨ ਜੀਆ ਸੋ ਗਿਓ ਬਿਸਰੇ ਜੇ ਅਗਨ ਮੈਂ ਰਾਖੇ ਗੁਰਪ੍ਰਸਾਦ ਗੋ ਬਿਰਡਾ ਰਾਖੇ ਸੋ ਗਿਓ ਬਿਸਰੇ ਜੇ ਬਿਖਤੇ ਕਾਟਾ ਜਨਮ ਜਨਮ ਕਾ ਟੂਟਾ ਖੰਡ ਹੈ ਗੁਰਪੂਰੇ ਤੁਧ ਏਹਾ ਬੁਝਾਇਆ ਪ੍ਰਪਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮਾਨ ਧਿਆ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨੋ ਸੀਸ਼ਾਰ ਸਰਬ ਕਲਿਆਣ ਸੁਖ ਨਿਤ ਨਾਮ ਬੂਢੇ ਜਾਤ ਪਾਏ ਵਿਸਰਾਮ ਸਗਲ ਦੁੱਖਾ ਉਤਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਮੰਤਰ ਅੰਤਰ ਇਹੀ ਸਵਾਓ ਨੇਤਰੋ ਪੇਕ ਦਰਸ ਹੋਏ ਮਨ ਬਿਗਸਾ ਸਾਧ ਚਰਨ ਧੋਏ ਭਗਤ ਜਨਾ ਕੇ ਮੰਤਰ ਰੰਗ ਬਿਰਲਾ ਗਉ ਬਾਵੇ ਸੰਗ ਏਕ ਬਸ ਦੀਜੇ ਕਰਮਯਾ ਗੁਰਪ੍ਰਸਾਦ ਨਾਮ ਜਪ ਲਾਇਆ ਆਗੀ ਉਮਾ ਗਈ ਨਾ ਜਾਏ ਨਾਨਕ ਰਹਾ ਸਰਬ ਸਮਾਏ ਪ੍ਰਭਾਕਸ਼ਾਂਦ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਭਾਏ ਲਾਵੇ ਮਨਹੀਤ ਹਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਏਕ ਨਮਕ ਹਰਕੇ ਗੁਣ ਗਾਏ ਅਨਗਰਾਜ ਭੋਗ ਵਡਿਆਈ ਹਰਕੇ ਰਾਮ ਕੀ ਕਥਾ।

ਪ੍ਰਜਾਪਸ਼ਟਪਦੀ ਜਪਕਾਰੇ ਕਾਸ਼ਨਾ ਦ੍ਰਿਸ਼ਟੇਤਾ ਪਾਪੁਨ ਤਪ ਕਹਿਤੇ ਹੋਤਾ ਜਪ ਧਾਰੀ ਆਪਨ ਸੁਨ ਸਮਾਤ ਬੈਰ ਵਿਰੋਧ ਸੰਕਮਾਤ ਜਪਿਸਗਾ ਵਰਨ ਚਿਹਨ ਜਾਪਤ ਤਬ ਹਰ ਸੌ ਕਉ ਕਿਸੇ ਬਿਆਪਤ ਜਬ ਆਪਣੇ ਆਪ ਆਪਾਰ ਬ੍ਰਹਮਤਾ ਮੋਹ ਕਾ ਕਿਸੋਪਤ ਭਰਮ ਆਪਨ ਖੇਲਾ ਵਰਤੀਜਾ ਦਾਨ ਕਰਨੇ ਹਾਰ ਨਾ ਦੂਜਾ ਜਬ ਹੋਬਤ ਪ੍ਰਭ ਕੇਵਲ ਧਨੀ ਤਾ ਬੰਧ ਮੁਕਤ ਕਹੋ ਕਿਸ ਕੋ ਗਨੀ ਜਬ ਏਕੇ ਹਰ ਅਗਮ ਅਪਾਰ ਤਬ ਨਰਕ ਸੁਰ ਕਹੋ ਕੌਣ ਆਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਮਨ ਨੇ ਡਰ ਕਮਨ ਕਤ ਡਰਾਇ ਆਪਨ ਚਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਿਨਾਸ਼ੀ ਸੁਖ ਆਪਨ ਆਸਨ ਤੈ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤ੍ਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ ਜਬਨਾਥ ਨਿਰੰਜਨ ਅਗੋਚਰ ਅਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪੀਏ ਚਰਜਾ ਨਾਨਕ ਆਪਨ ਰੂਪ ਆਪੀਓ ਪਰਜਾ ਜੈ ਨਿਰਮਲ ਪੁਰਖ ਪੁਰਖ ਪਾ ਧੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਬਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਤੀਸ ਤੈ ਛਲ ਸ਼ਿਦਰ ਲਗਤ ਕਹੋ ਕੀਸ ਜੈ ਜੋ ਸੁਰਪੀ ਜੋ ਸੰਗ ਸਮਾਵੈ ਤੈ ਕਿਸੇ ਭੂਕਮ ਦਰਬਤਾਵੈ ਕਰਨ ਗਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੇ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਮਨਾਈ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਗਲਾਪੇ ਪਰਵੀਨ ਤੈ ਬੇਦ ਤੇ ਬਕਾਹ ਕਉ ਚੀਨ ਜਬ ਆਪਣੇ ਆਪ ਆਪ ਉਰਧਾਰੇ ਤੋ ਸਗਨ ਅਪਸਗਨ ਕਾਹ ਵਿਚਾਰੈ ਜੇ ਆਪਣੇ ਮੋਹ ਵਿੱਚ ਆਪਣਾ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜਾ ਛਲ ਅਸ਼ੇਦ ਅਭੇ ਸਮਾਇਆ ਮੂਹਾਂ ਕਿਸੇ ਬਿਆਪਤ ਮਾਇਆ ਆਪਸ ਗੁਆਪੇ ਆਦੇਸ ਤੇ ਗੁਣ ਕਾ ਨਾਹੀ ਪ੍ਰਵੇਸ਼ ਜਾ ਇੱਕ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਅਚਿੰਤ ਕਿਸ ਲਾਗੇ

ਕਹਾਵਤ ਕਹੂ ਨਰ ਕਹੂ ਸੁਰਗਮਨ ਸ਼ਾਵਤਾਲ ਜਾਲ ਮਾਇਆ ਜੰਜਾਲ ਹਮੇ ਮੋਹ ਪਰਮ ਬੈ ਭਾਰ ਦੁਖ ਸੁਗਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਣ ਖੇ ਰਾਵ ਕਰ ਦੇਖੇ ਖੇਲ ਸੰਕੋਚੈ ਤਉ ਨਾਨਕ ਏਕੈ ਜੈ ਅਵਗਤ ਭਗਤ ਜੈ ਅਵਗਤ ਭਗਤ ਆਪ ਜੈ ਪਸਰੇ ਪਾਸਾਰ ਸੰਤ ਪ੍ਰਤਾਪ ਦੋ ਬਾਗਾ ਆਪੇ ਧਨੀ ਉਨਕੀ ਸੋਭਾ ਉਨਹੂ ਬਨੀ ਆਪੇ ਕਵਿਤਾ ਕਰੇ ਆਨੰਦ ਚੋਜ

ਬੋਲਾ ਸਰੋਕ ਜੀ ਅਜੰਤ ਕੇ ਠਾਕੁਰਾ ਆਪੇ ਵਰਤਨਹਾਰ ਨਾਨਕੇ ਕੋ ਬਸਰਿਆ ਦੂਜਾ ਕੈ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥੇ ਆਪ ਸੁਣਨੈ ਹਾਰ ਆਪੇ ਏਕਾ ਵਿਸਥਾਰ ਜਾਤ ਸੁਭਾਵਿਤਾ ਸ੍ਰਿਸ਼ਟ ਉਪਾਇ ਆਪਣੇ ਪਹਾੜੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛੋ ਆਪਨ ਸੋ ਸਭ ਜਗਤ ਪਰੋਹੇ ਜਾਗੋ ਪ੍ਰਭ ਜੀਉ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਕੇ ਹਾ ਦੀਨ ਦਯਾਲ ਅਨਾਥ ਕੋ ਨਾਥ ਜਿਸ ਰਾਖੇ ਤਿਸ ਕੋਏ ਨਾ ਮਾਰੇ ਸੋ ਮੂਹਾਂ ਜਮਨੋ ਬਿਸਾਰਾ ਤਿਸ ਤਜ ਅਬਰ

ਸੋ ਤਸੇ ਤਿਹਾਤ ਜਿਸ ਭਾਵਿਤ ਸਲਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰਮਾਨਿਆ ਕਰਨ ਹਾਰ ਨਾਨਕ ਗਜਾਨਿਆ ਜਨ ਲਾਗਾ ਹਰ ਏਕ ਨਾਇਣ ਦਸਕੀ ਆਸਨਾ ਬਿਰਥੀ ਜਾਏ ਸੇਵਕੋ ਸੇਵਾ ਬਨਿਆਈ ਹੁਕਮ ਬੂਜ ਪਰਮ ਬਦਭਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਦਰ ਪੁੱਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਿਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਦਤ ਕਰੋ ਵਿਚਾਰ ਦੁਰਲਭ ਦੇਗਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਇਹ ਸੁਭਾਓ ਆਠ ਪੈਰ ਪ੍ਰਭੇਖੋ ਨੇਰਾ ਮਿਟਿਆ ਗਿਆਨ ਮਿਨਸੈ ਅੰਧੇਰਾ ਸੁਨਬਦੇ ਸਿਰ ਦੇ ਵਸਾਓ ਮਨ ਇੱਛੇ ਨਾਨਕ ਫਲ ਪਾਵੋ ਹਾਲਤ ਪਲ ਦੁਏ ਰਿਓ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸ

ਨਾਨਕ ਬਹੁਰ ਨਾ ਆਵੇ ਜਾਹੇ ਤਿਸੇ ਦੂਰ ਕਾਂ ਗੋ ਜਾਏ ਬਰੇ ਰਾਖਣ ਹਾਰ ਧਿਆਏ ਨਿਰ ਭਾਉ ਜਪੇ ਸਗਲ ਭਾਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾ ਜਿਸ ਪਰ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਬਨਵ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਿਜਨ ਕੋ ਕੋਈ ਨਾ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰੂ ਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਗੀ ਦ੍ਰਿਸ਼ਟ ਦਰਸ਼ਨ ਪੇਖਤ ਉਦਰ ਸ੍ਰੇਸ਼ਟ ਚਰਨ ਕਮਲ ਜਾਗੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸਮਨ ਬਸੇ ਸੋਤ ਨਿਹਾਲ ਤਾਗੇ ਨਿਕਟ ਨ ਆਬਦ ਕਾਲ ਅਮਰ ਭਏ ਅਮਰਾਬਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ

ਜਾਈਆ ਚੜ੍ਹ ਜਾ ਬਿਸਮਾਦ ਤਿੰਨ ਦੇਖਿਆ ਸੀ ਆਪ ਦਿਖਾਏ ਅਨੰਤ ਜਨ ਸੋਜੀ ਪਾਏ ਸੋ ਅੰਦਰ ਸੋ ਬਾਹਰ ਅਨੰਤ ਘੜ ਘੜ ਵਿਆਪ ਰਹਿਆ ਭਗਵੰਤ ਧਰਨ ਮਾਇਆ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਧਨ ਬਰਬਦ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪਾਉਣ ਪਾਣੀ ਬੈ ਸੰਦਰ ਮਾਹੇ ਚਾਰ ਗੁਣ ਦੇ ਦਿਸੇ ਸਮਾਹੇ ਦਿਸਤੇ ਭਿੰਨ ਨਹੀਂ ਕੋਠਾਉ ਗੁਰਪ੍ਰਸਾਦ ਨਾਨਕ ਸੁਖ ਪਾਉ ਵੇਦ ਪ੍ਰਾਨ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਿਆਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲਿਆ ਅਡੋਲਨਾ ਕਬਹੂ ਡੋਲਾਏ ਸਰਬ ਕਲਾਗਰ ਖੇਲਾ ਖੇਲ ਮੋਲਨਾ ਪਾਈਏ ਗੁਣਿਆ ਮੋਲ ਸਰਬ ਜੋਤ ਮੈਂ ਜਾ ਕੀ ਜੋਤ ਹਾਰਿਓ ਸਵਾਮੀ ਓਤ ਬੋਤ ਗੁਰਪ੍ਰਸਾਦ ਪ੍ਰਮ ਕਾ ਨਾਸ ਨਾਨਕ ਤਿਨ ਮੈਂ ਵਿਸਾਸ ਸੰਜਨਾ ਕਾ ਵੇਖਣ ਸਭ ਬ੍ਰਹਮ ਸੰਜਨਾ ਕੇ ਹਿਰਦੇ ਸਭ ਧਰਮ ਸੰਜਨਾ ਸੁਨੇ ਸੋ ਭਜਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਸਕੀਏ ਰਹਿਤ ਸਤ ਭਜਨ ਸਾਧੂ ਸਭ ਕਹਿਤ ਜੋ ਜੋ ਏ ਸੋਈ ਸੁਖ ਮਾਨੈ ਕਰਨ ਕਲਾਮਨ ਹਾਰ ਪ੍ਰਭ ਜਾਨੈ ਅੰਦਰ ਵਸੇ ਬਾਹਰ ਵੀ ਓਹੀ ਨਾਨਕ ਦਰਸ਼ਨ ਦੇਖ ਸਭ ਓਹੀ ਆਪ ਸਦਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਏਕੰਕਾਰ ਅਨਕਲਾ ਲਖੀ ਨਾ ਜਾਏ ਜਿਸ ਭਾਵ ਤਿਸ ਲਾਏ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਭੂਰ ਅੰਤਰ ਗਤ ਜਿਸ ਆਪ ਜਨਾਏ ਨਾਨਕ ਤੇ ਜਨਾਬ ਬੁਝਾਏ ਸਰਭੂਤ ਆਪ ਰਤਾਰਾ ਸਰਬਨੈਣ ਆਪੇਖਣ ਹਾਰਾ ਸਗਲ ਸਮੱਗਰੀ ਜਾਗਾ ਤਨਾ ਆਪਨ ਜਸ ਆਪ ਹੀ ਸੁਣਾ ਆਪਨ ਜਾਨੇ ਖੇਲ ਬਣਾਇਆ ਆਗਿਆ ਗਾਰੀ ਕਿੰਨੀ ਮਾਇਆ ਸਭਗੇ ਮਦ ਅਲਿਪ ਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹੈ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰਾਏ ਕਹਾਓ ਕਿਨੈ ਕਿਛ ਕਰਾ ਆਪ ਲਾ ਕਰ ਤੂੰ ਤਦ ਨਿਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਧ ਬੋਧ ਆਪਨ ਸੰਗਰਾਜ ਤਾਂ ਕਿ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸਕਾ ਕੀਆ ਸਭ ਪ੍ਰਮਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾ ਇਹ ਸੁਭਾਓ ਜਨ ਕਹਿ ਸੰਗਚਿਤ ਆਵੈ ਨਾਓ ਆਪ ਮੁਕਤ ਮੁਕਤ

ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ

ਸਾਥੇ ਸਰਨਯੋਗ ਸੁਸਰਣੀ ਆਏ ਕਰ ਕਿਰਪਾ ਪ੍ਰਭਾ ਮਿਲਾਏ ਮਿਟ ਗਏ ਬੈਰ ਭਏ ਸਭਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਗਾਰ ਤੇ ਰਹਿਤੇ ਰਾਮ ਨਾਮ ਸੁੰਦਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭਧਾਰੀ ਨਾਨਕ ਨਿਭੇ ਖੇਪ ਹਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਰੂ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਪਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣ ਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕੇਵ ਸੱਚਿਆਰਾ ਹੋਈ ਹੈ।

ਆਹੋ ਸਾਚਾ ਸਾਹਿਬ ਸਾਜਨਾ ਹੈ ਭਾਖਿਆ ਪਾਉ ਪਾਰ ਆਖੈ ਹੈ ਮੰਗੈ ਹੈ ਦੇਹ ਦੇਹ ਦਾਤ ਕਰੇ ਦਾਤਾਰੂ।

ਸਤਿਕਾਰ ਅਸੰਖ ਮੂਰਖ ਦੁਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਨਾਨਕ ਨੀਚ ਕਹਿ

ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧ ਅਵਰਾ ਸਾਧ।

ਕਹਿ ਭਜੰਗ ਪ੍ਰਿਆ ਛੰਦ ਨਮੋ ਸਰਵਮਾਨੇ ਸਮਾਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ

ਜਹੰ ਪ੍ਰਿਆ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਚਤਰ ਚੱਕਰ ਦਾਨੇ ਚਾਚਰੀ ਛੰਦ ਨਾ ਸੱਤਰ ਹੈ ਨਾ ਮਿੱਤਰ ਹੈ ਨਾ ਪਰਮੰਗ ਨਾ ਪਿੱਤਰ ਹੈ ਨਾ ਕਰਮੰਗ ਨਾ ਕਾਏ ਜਨਮੰਗ ਅਜਾਏ ਨਾ ਚਿੱਤਰ ਹੈ ਨਾ ਮਿੱਤਰ ਹੈ ਪਰੇ ਹੈ ਪਵਿੱਤਰ ਹੈ

ਰਜਾਇ ਕਰੇ ਕੀ ਰਜਾਇ ਕਰੇ ਕੀਨੇ ਅਨੇਕਲ ਤੁਰੰਗ ਹੈ ਭੇਦ ਹੈ ਭੰਗ ਹੈ ਜੀ ਜੁਲਵਾਜ ਹੈ ਗਨੀ ਮੁਲਖ ਰਾਜ ਹੈ ਨਿਰੁਗਤ ਸਰੂਪ ਹੈ ਤਿਰ ਮੁਗਤ ਵਿਭੂਤ ਹੈ ਪਰਭੁਗਤ ਪ੍ਰਭਾ ਹੈ ਸੁਜੁਗਤ ਸੁਦਾ ਹੈ।

ਗੰਗ ਦੇ ਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਐ ਪ੍ਰਸਾਦ ਸਵਈਏ ਸਰਾਂਭੁਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਰਕ ਸੰਤ ਸਮੂਹ ਅਨੇਕਮਤੀ ਕੇ ਸਾਰੇ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਅਤ ਪ੍ਰਾਨ ਪਤੀ ਕੇ।

ਭੇਵ ਆਪ ਆਪਣੀ ਬੁੱਧ ਹੈ ਜੇ ਤੀ ਵਰਨਤ ਭਿੰਨ ਭਿੰਨ ਤੁਹ ਤੇ ਤੀ ਤੁਮਰਾ ਲਖਨ ਜਾਇ ਪਸਾਰ ਕਿਹ ਵਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹਿ ਭੂਪਾ

ਸੁਣਾਇਆ ਇਹੋ ਤਿੰਨ ਕਹਿ ਮਨ ਵਸਿਆ ਜਿਨ ਧਰੋਹ ਲਿਖਿਆ ਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉ ਪਵਿੱਤ

कि संयम धोता जाए। मन धोव शब्द ला गोहर स्यो रह हो चित लाए, कह नानक गुर प्रसादी सहज उपजाए। ਇਹ ਸਹਿਸਾਇ ਮਜਾਇ ਜੀਹੁ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਹੁ ਤਾਂ ਮੈਲੇ ਤਿਨੀ ਜਨਮ ਜੂ ਐ ਹਾਰਿਆ ਇਹ

ਜਾਏ। ਅਰਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕਹਿ ਕਰਮ ਕਮਾਇਆ ਤੁਧ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਹਿਬ ਸਿੰਘ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਨੇਮ ਅਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਦ ਬਖਸ਼ਣ ਜੀ। ਆਓ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਆਪਣੇ ਕੋਲ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਪਹੁੰਚੇ ਹੋਏ ਹਨ ਪੰਜ ਦਿਨਾਂ ਦੀ ਕਥਾ ਵਾਸਤੇ, ਸੋ ਤਿੰਨ ਦੀਵਾਨ ਉਹਨਾਂ ਦੇ ਅੱਜ ਤੋਂ ਬਾਕੀ ਹਨ ਸ਼ੁੱਕਰਵਾਰ ਤੀਕਰ। ਸਭ ਸੰਗਤਾਂ ਨੂੰ ਬੇਨਤੀ ਹੈ ਸ਼ਾਮ ਨੂੰ 8 ਵਜੇ ਤੋਂ ਲੈ ਕੇ ਭਾਈ ਸਾਹਿਬ ਜੀ ਦਾ ਸਮਾਂ ਹੁੰਦਾ ਹੈ, ਸਭ ਸੰਗਤਾਂ ਸਮੇਂ ਸਿਰ ਪਹੁੰਚ ਕੇ ਲਾਹਾ ਲਿਆ ਕਰੋ ਜੀ। ਅਤੇ ਦੂਸਰੀ ਬੇਨਤੀ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ, ਜੋ ਹਰ ਸਾਲ ਦੀ ਤਰ੍ਹਾਂ ਸੰਗਤਾਂ ਵੱਲੋਂ ਨਗਰ ਕੀਰਤਨ ਕੀਤੇ ਜਾਂਦੇ ਹਨ ਸਨ ਫਰਾਂਸਿਸਕੋ ਵਿਖੇ, ਇਸ ਵਾਰੀ ਵੀ ਜੋ 6 ਜੂਨ ਦਿਨ ਸ਼ਨਿਚਰਵਾਰ ਨੂੰ ਨਗਰ ਕੀਰਤਨ ਹੋ ਰਹੇ ਹਨ, ਆਪ ਸੰਗਤਾਂ ਨੇ ਉੱਥੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਨਾਲ ਨਾਲ ਗੁਰੂ ਘਰ ਵਿਖੇ ਸੁਖਮਨੀ ਸਾਹਿਬ ਦੇ ਜਾਪ ਸੰਗਤੀ ਰੂਪ ਵਿੱਚ ਨਾਲ ਨਾਲ ਸ਼ਹੀਦਾਂ ਦੀ ਯਾਦ ਵਿੱਚ ਸਹਿਜ ਪਾਠ ਚੱਲ ਰਹੇ ਹਨ, ਆਪ ਸੰਗਤਾਂ ਹਾਜ਼ਰੀ ਭਰਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ।

0: ਟੇ ਤਿਲਬੁਆੜ ਜਿਉਂ ਸੁੰਝੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੁ ਨਾਨਕ ਸੋ ਨਹਾ ਫਲੀਏ ਫੁਲੀਏ ਬਪੁੜੇ
1: ਈ ਤਨ ਵਿੱਚ ਸਵਾਹ ਪੌੜੇ।

ਆਪ ਸਾਜੀ ਆਪੇ ਨਰ ਚਿਉ ਨਾਉ ਦੋਇ ਕੁਦਰ ਸਾਜੇ ਕਰਾ ਸਿੰਘ ਡਿਠੋ ਚਾਉ ਦਾਤਾ ਕਰਤਾ ਆਪ ਤੁਸਤੇ ਵੈ ਕਰੈ ਪਸਾਉ ਤੂੰ ਚਾਹੁਣਾ ਸਭ ਸਾਜਾ ਲੈ ਸਾ ਜਿਨ ਕਵਾਓ ਕਰਾ ਸਿੰਘ ਡਿਠੋ ਚਾਉ।

0: ਨਾਨਕ ਸੱਚ ਧਿਆਇ ਨ ਸੱਚ ਜੋ ਮਰ ਜਮੇ ਸੋ ਕੱਚ ਨ ਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਂ, ਵੱਡੀ ਵਡਿਆਈ ਜਾ ਸੱਚ ਨਿਆ, ਵੱਡੀ ਵਡਿਆਈ ਜਾ ਨਿਹਚਲ ਥਾ, ਵੱਡੀ ਵਡਿਆਈ ਜਾਣਿਆ ਲਾ, ਵੱਡੀ ਵਡਿਆਈ ਪੂਜੈ ਸੰਭਾਉ, ਵੱਡੀ ਵਡਿਆਈ ਜਾ ਪੁੱਛ ਨਾ ਦਾਤ, ਵੱਡੀ ਵਡਿਆਈ ਜਾ ਆਪੇ ਆ। ਨਾਨਕ ਕਾਰਣਾ ਕਥਨੀ ਜਾਏ, ਕੀਤਾ ਕਰਣਾ ਸਰਵ ਰਜਾਏ ਮਹੱਲਾ ਦੂਜਾ।
0: ਇਹੋ ਜਗ ਸੱਚੈ ਕੀ ਹੈ ਕੋਠੜੀ, ਸੱਚੇ ਕਾ ਵਿਚ ਵਾਸ, ਇੱਕ ਨਾ ਹੁਕਮ ਸਮਾਇਲ ਇੱਕ ਨਾ

0: ਆਖ ਨਾ ਜਾਪੀ ਜੇ ਕਿਸੇ ਆਣੇ ਰਾਸ, ਨਾਨਕ ਗੁਰਮੁਖ ਜਾਣੀਐ
1: ਜਾਕੋ ਆਪ ਕਰੇ ਪ੍ਰਗਾਸ, ਪੌੜੀ ਨਾਨਕ ਜੀ ਉਪਾਇਕ ਹੈ।

ਸਤਿਗੁਰੂ ਮਿਲਿਆ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਜਿਨੀ ਸੱਚੋ ਸੱਚ ਬੁਝਾਇਆ ਜਿਨੀ

ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰੇ ਸਗਲੀ ਧਰਤੀ ਮਾਲ ਧਨ ਵਰਤਨ ਸਿਰਫ ਜੰਜਾਲ ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਿਆ ਜਮਕਾਲ ਮਹੱਲਾ ਪਹਿਲਾ ਵਾਏ ਨਚੇਲੇ ਨਚਨ ਗੁਰ ਪੈਰ ਹਲਾਏ ਨ ਫੇਰਨ ਸਿਰ ਉੱਡ ਉੱਡ ਰਾਵਾ ਝਾ

ਸੂਹੇ ਚੜ ਪਵਾਈ ਹੈ ਜਲ ਨਾਨਕ ਹੁੰਦਿਆਂ ਗਣ ਤਰਾਇਆਂ ਤੇ ਬੰਧਨ ਬੰਦ ਪਵਾਏ ਸੋਏ ਪੈ ਕਿਰਤ ਨੱਚੇ ਸਭ ਕੋਈ ਨੱਚ ਨੱਚ ਹੱਸੈ ਚਲੈ ਸੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਹ ਨਾਨਕ ਜਿਨ ਮਨ ਪਾਹੋ ਤਿਨਾ ਮਨ ਪਾਹੋ ਪੌੜੀ ਨਾ ਤਰਾ ਨਿਰਕਾਰ ਹੈ ਨਾਇ ਲੈ ਨਰਕ ਨ ਜਾਈਏ ਜੀ ਕ੍ਰਿਸ਼ਨ ਸਦਾ ਦੇਖਾ ਜੈ ਆਖ ਗਵਾਈ ਅਜ ਲੋੜਾ ਚੰਗਾ ਆਪਣਾ।

ਸ਼ਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਦੀਪਾਲੋਆਂ ਮੰਡਲਾਂ ਖੰਡਾਵਰ ਭੰਡਾਂ ਅੰਡਰ ਜਜੇਰ ਜੁਦ ਭੁਜਾਂ ਖਾਣੀ ਸੇਤ ਜਾ ਸੋ।

0: ਤਿਸ ਜੁਹਾਰੀ ਸਵਸਥ ਤਿਸ ਤਿਸ ਦੀ ਬਾਣ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ।
1: ਲੱਖ ਨਿੱਕੀਆਂ ਚੰਗੀਆਂ ਲੱਖ ਪੁਨਾ ਪਰਵਾਨ ਲੱਖ ਤਪੂ ਪਰ ਤੀਰਥਾਂ ਸਹਿਜ ਯੋਗ ਵਿਵਾਨ ਲੱਖ ਸੂਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ ਲੱਖ ਸੁਰਤੀ ਲੱਗ ਗਿਆਨ।

ਸਿਰ ਛਾਈ ਪਾਈ ਮੂਰਖਨ ਦੇ ਪਤ ਗਵਾਈ ਵਿਣਨਾਵੇ ਕਿਸ ਥਾਏ ਨਾ ਪਾਈ ਰਹਿ ਬੇਬਾਣੀ ਮੜੀ ਮਸਾਣੀ ਅੰਤ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਧੇ ਸੇ ਤੇ ਨਹਿ ਕੇਵਲ ਹਉ ਮੈਂ ਸਬਦ ਜਲਾਏ ਪੌੜੀ ਭਗਤ ਨੇ ਮਨ ਭਾਵੇ।

ਸਤ ਜੁਗਰਾ ਸੰਤੋਖਾ ਧਰਮ ਗਿਰਥਵਾਓ ਤੇਰੇ ਤਰਜ ਤੈ ਕਾ ਜੋਰ ਗਿਰਥਵਾ ਦੁਆਪੁਰਾ ਤਪੈ ਕਾ ਸਤ ਗਿਰਥਵਾ ਕਲ ਜੁਗਰਾ ਥਗਨ ਕਾ ਗੂੜ ਗਿਰਥਵਾ ਮਹੱਲਾ ਪਹਿਲਾ ਸ਼ਾਮ ਕਹੇ ਸੇ ਤੰਬਰ ਸਵਾਮੀ ਸੱਚ ਮੈਂ ਅੱਛ ਸੱਚ ਰਹੇ ਸਭ ਕੋ ਸੱਚ ਸਮਾਵਿਰਗ ਕਹੇ।

ਪਿਆਰੀ ਸਾਧ ਸੰਗਤ ਜੀ ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਉਂਟ ਤੋਂ ਸ਼ਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਣ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸ਼ਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਅਗੰਤ ਸਿੰਘ ਜੀ, ਉਹਨਾਂ ਪਾਸੋਂ ਬੜੇ ਪਿਆਰ ਨਾਲ ਸ਼ਰਵਣ ਕਰੀਏ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਆਪਣੇ ਕੋਲ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਦਿਆਣੇ ਵਾਲੇ ਪਹੁੰਚੇ ਹੋਏ ਹਨ ਉਚੇਚੇ ਤੌਰ ਤੇ। ਸੋ 5 ਦਿਨ ਦੇ ਉਹਨਾਂ ਦੇ ਦੀਵਾਨ ਸੀ, ਅੱਜ ਤੋਂ ਲੈ ਕੇ ਸ਼ੁੱਕਰਵਾਰ ਤੱਕ ਜੋ 3 ਦੀਵਾਨ ਉਹਨਾਂ ਦੇ ਬਾਕੀ ਹਨ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, 8 ਤੋਂ 9 ਭਾਈ ਸਾਹਿਬ ਆਪ ਸੰਗਤਾਂ ਨੂੰ ਕਥਾ ਸ਼ਰਵਣ ਕਰਾਉਂਦੇ ਆ ਰਹੇ ਹਨ। ਸੋ ਸਭ ਸੰਗਤਾਂ ਸਮੇਂ ਸਿਰ ਪਹੁੰਚ ਕੇ ਲਾਹ ਪ੍ਰਾਪਤ ਕਰਿਆ ਕਰੋ ਜੀ। ਅਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ, ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਜਿੱਥੇ ਗੁਰੂ ਘਰ ਵਿਖੇ ਸਮਾਗਮ ਚੱਲ ਰਹੇ

ਕਿਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਣਾਈ ਇੱਕ ਅਰਦਾਸ ਪਾਠ ਕੀਰਤ ਕੀ

परम सम्मान योग चुको चुक अटल शवर शतर तख्त दे मालक तन तन श्री गुरु ग्रंथ साहिब सच्चे पातशाह जी दी पावन गोद विच साजी निवाजी गुरु रूप गुरु प्यारी साध संगत जीओ अते मीडिया राही गुरु चरणा नाल जुड़ बैठी साध संगत जीओ आप सारे बड़भागी हो तनता दे योग हो जो सतगुरां दी पावन गोद विच बैठ के सतगुरां दी पावन बाणी अमृतमई बाणी सरवण करके आत्मक आनंद बाण रहे हो अपना ये मनुखा जन्म सफला कर रहे हो। आओ अज जो अमृत वेले सतगुरां ने पावन हुक्मनामा बख्शिया उसकी विचार आपां कर सकीए। विचार आरंभ करन तों पहलां सतगुरां दी बख्शी हुई फतेह प्रवान करो जी। वाहिगुरु जी का खालसा वाहिगुरु जी की फतेह। अज जो सतगुरां ने पावन फरमान बख्शिया ओ पावन शब्द पहले पातशाह तन तन गुरु नानक देव साहिब सच्चे पातशाह जी दी पावन रचना तो उच्चारण किया होया। वड़हंस राग दे अंदर गुरु ग्रंथ साहिब जी दे अंग 581-582 उत्ते सुशोभित है। चार पदियां दा इह शब्द है। सतगुरु सच्चे पातशाह जी ने इस पावन शब्द विच बख्शिश कीती है कि दुनिया दे लोको ये जड़ा संसार तुसी देखदे हो असल विच ये सारा संसार एक झूठ दा पसारा है। झूठ दा पसारा इस करके सतगुरां ने आखिया कि प्यारियो इस संसार विच जो भी आया एक दिन उसने चले जाना है। इस संसार विच वड्डे वड्डे ऋषि मुनि तपी पीर पैगंबर ओलिए वड्डे वड्डे भगत अवतार इस संसार विच आए पर शरीरक तौर ते इस संसार विच कोई भी नहीं रह सकिया। जो भी कुछ साड़ी अखां वेखदियां ने यह सब कुछ नासवान है। पर बड़े कमाल की गल जो सच है जो परमात्मा सदी भी कायम रहने वाला है जिहड़ा परमात्मा पहला भी सी अज भी है अगे भी रहेगा उस परमात्मा तो जीव दूर हुंदा है। ते जिहड़े मायक पदार्थ ने जिहड़े नासवान पदार्थ ने उन्हां विच रचिया मिचिया रहिंदा है। गुरदेव पातशाह जी बख्शिश करदे ने बाबा आया है उठ चलना ए जग झूठ पसारो बा। बाबा बाबा दा पाओ है ही भाई उठ च आया है जो भी संसार विच आया है उठ चलना एक दिन इस संसार तो चले जाना है कूच कर जाना है। ए जग झूठ पसारो वा ए सारा संसार ए ता एक झूठ दा पसारा है। झूठ कदे सच नहीं बन सकता झूठ कदे सच नहीं हो सकता। झूठ नूं जे किते सच बनाउण दा जतन करिए तद भी झूठ सच नहीं बन सकता झूठ सच नहीं हो सकता। ते सच नूं जिन्ना मर्जी लुकाउण दा जतन करिए
ਉਹ ਸੱਚ ਵੀ ਝੂਟ ਨਹੀਂ ਹੋ ਸਕਦਾ। ਸੱਚ ਕੀ ਹੈ? ਅਕਾਲ ਪੁਰਖ ਸੱਚ ਹੈ, ਸਤਿਗੁਰੂ ਸੱਚ ਹੈ, ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਇਹ ਚੀਜ਼ ਸਦੀ ਵੀ ਰਹਿਣਗੀਆਂ। ਪਰਮਾਤਮਾ ਸਦੀ ਵੀ ਰਹਿਣ ਵਾਲਾ ਹੈ, ਉਸਨੇ ਕਦੇ ਨਹੀਂ ਮੁੱਕਣਾ ਕਿਉਂਕਿ ਅਕਾਲ ਹੈ। ਸਮੇਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ, ਨਹੀਂ ਤਾਂ ਸਮੇਂ ਦਾ ਪ੍ਰਭਾਵ ਪੈਂਦਾ ਹੈ। ਕਾਲ ਦਾ ਪਾਉ ਸਮਾਂ, ਜਿਵੇਂ ਜਿਵੇਂ ਮਨੁੱਖ ਦਾ ਸਮਾਂ ਆਉਂਦਾ ਹੈ, ਮਨੁੱਖ ਇਸ ਸੰਸਾਰ ਤੋਂ ਤੁਰ ਪੈਂਦਾ ਹੈ। ਮੌਤ, ਮੌਤ ਨੇ ਕਿਸੇ ਨੂੰ ਨਹੀਂ ਛੱਡਿਆ। ਘਰ ਘਰ ਇਹੋ ਪਾਹੁਚਾ, ਸੱਦੜੇ ਨਿੱਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇਦੇ ਆਵਨ। ਮਹਾਰਾਜ ਫਿਰ ਕੀ ਕਰੀਏ? ਕਹਿਣ ਲੱਗੇ ਬਸ ਇੱਕੋ ਹੀ ਕੰਮ ਕਰੀਏ। ਇਹ ਮੌਤ ਦੀ ਚਿੱਠੀ ਘਰ ਘਰ ਪਹੁੰਚਦੀ ਹੈ, ਨਿੱਤਾ ਪ੍ਰਤੀ ਸੱਦੇ ਭੇਜੇ ਜਾਂਦੇ ਨੇ, ਉਸ ਪਰਮਾਤਮਾ ਦੇ ਦਰ ਤੋਂ ਸੱਦੇ ਆਉਂਦੇ ਨੇ। ਕਿਹੜੇ ਸੱਦੇ? ਮੌਤ ਦੇ ਸੱਦੇ, ਮੌਤ ਦੀ ਚਿੱਠੀ ਆਉਂਦੀ ਹੈ। ਜਿਹਦੀ ਚਿੱਠੀ ਆ ਗਈ ਉਸਨੇ ਜਾਣਾ ਹੁੰਦਾ ਹੈ। ਫਿਰ ਮਹਾਰਾਜ ਕੀ ਕਰੀਏ? ਕਿਵੇਂ ਬਚਿਆ ਜਾ ਸਕਦਾ ਹੈ ਇਸ ਮੌਤ ਦੇ ਡਰ ਤੋਂ? ਕਿਵੇਂ ਬਚਿਆ ਜਾ ਸਕਦਾ ਹੈ? ਕਹਿਣ ਲੱਗੇ ਸੱਦਣ ਹਾਰਾ ਸਿਮਰੀਐ, ਜਿਹੜਾ ਸੱਦਣ ਵਾਲਾ ਹੈ ਬਸ ਉਸਨੂੰ ਸਿਮਰ ਤੋਂ, ਉਸਨੂੰ ਯਾਦ ਰੱਖ। ਕਿਉਂਕਿ ਤੇਰੇ ਜਿਹੜੇ ਕਰਮਾਂ ਦਾ ਜਿਹੜਾ ਨਿਸਤਾਰਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੇ ਹੀ ਕਰਨਾ ਹੈ। ਮੌਤ ਦਾ ਸੱਦਾ ਭੇਜਣ ਵਾਲਾ ਉਹੀ ਹੈ, ਫਿਰ ਜਿਹੜਾ ਮੌਤ ਦਾ ਸੱਦਾ ਭੇਜਣ ਵਾਲਾ ਹੈ, ਮੌਤ ਨੂੰ ਭੇਜਣ ਵਾਲਾ ਹੈ, ਬੰਦੇ ਆ ਤੂੰ ਬਸ ਉਸ ਪਰਮਾਤਮਾ ਨੂੰ ਸਿਮਰਿਆ ਕਰ, ਭਾਵ ਤੇਰੀ ਮੌਤ ਫਿਰ ਚੰਗੀ ਹੋਵੇਗੀ, ਕੋਈ ਡਰਾਵਣੀ ਨਹੀਂ ਹੋਵੇਗੀ। ਨਹੀਂ ਤਾਂ ਸੱਚ ਜਾਣੀਓ ਸਾਧ ਸੰਗਤ ਜੀ, ਸੱਚਾਈ ਇਹ ਹੈ ਕਿ ਕਈ ਵਾਰ ਮਨੁੱਖ ਇਹੋ ਜਿਹੀ ਬਿਮਾਰੀ ਤੋਂ ਗ੍ਰਸਤ ਹੋ ਜਾਂਦਾ ਹੈ, ਇਹੋ ਜਿਹੀ ਕੋਈ ਦੁਰਘਟਨਾ ਬੰਦੇ ਦੇ ਨਾਲ ਘਟ ਜਾਂਦੀ ਹੈ, ਬੰਦਾ ਮੰਜੇ 'ਤੇ ਆ ਜਾਂਦਾ ਹੈ, ਉਹ ਮੌਤ ਮੰਗਦਾ ਹੈ ਪਰ ਮੌਤ ਨਹੀਂ ਆਉਂਦੀ। ਕਈ ਵਾਰ ਬੰਦਾ ਦੁਖੀ ਹੋ ਕੇ ਆਪਣੇ ਮੂੰਹੋਂ ਇਹ ਗੱਲ ਕਹੀ ਜਾਂਦਾ ਵੀ ਮੈਂ ਰੱਬ ਤੋਂ ਮੌਤ ਮੰਗਦਾ ਪਿਆ ਪਰ ਮੈਨੂੰ ਮੌਤ ਵੀ ਨਹੀਂ ਆਉਂਦੀ। ਪਰ ਇਹ ਬੋਲ ਉਸ ਵੇਲੇ ਨਿਕਲਦੇ ਮਨੁੱਖ ਦੇ ਮੂੰਹ ਵਿੱਚੋਂ ਜਦੋਂ ਮਨੁੱਖ ਅੱਤ ਦਾ ਦੁਖੀ ਹੋਵੇ, ਅੱਤ ਦਾ ਦੁਖੀ ਹੋਵੇ ਤੇ ਫਿਰ ਮਨੁੱਖਾ ਤੂੰ ਕਿਉਂ ਨਹੀਂ ਕਰਦੇ ਵੀ ਜਿਹੜਾ ਉਹ ਸੱਦਣ ਵਾਲਾ ਹੈ ਜਿਹਦੇ ਘਰ ਜਾਣਾ ਇੱਕ ਦਿਨ, ਫਿਰ ਉਹਨੂੰ ਯਾਦ ਕਿਉਂ ਨਹੀਂ ਰੱਖਦਾ? ਤੂੰ ਉਹਨੂੰ ਕਿਉਂ ਨਹੀਂ ਯਾਦ ਕਰਦਾ? ਉਹਦੇ ਨਾਲ ਕਿਉਂ ਨਹੀਂ ਜਾਣ ਪਛਾਣ ਬਣਾ ਲੈਂਦਾ? ਜੇ ਕਿਤੇ ਤੇਰੀ ਉਹਦੇ ਨਾਲ ਜਾਣ ਪਛਾਣ ਹੋਏਗੀ ਤੇ ਫਿਰ ਉਹ ਤੇਰਾ ਪੱਖ ਰੱਖੇਗਾ ਨਾ। ਬੜੀ ਸੁਭਾਵਕ ਗੱਲ ਹੈ, ਇੱਕ ਬੰਦੇ ਨੂੰ ਅਸੀਂ ਜਾਣਦੇ ਨਹੀਂ, ਪਛਾਣਦੇ ਨਹੀਂ ਤੇ ਉਸ ਤੋਂ ਕੁਝ ਆਸ ਲਾ ਕੇ ਰੱਖੀਏ, ਉਹ ਨਹੀਂ ਪੂਰੀ ਹੋਣੀ ਕਿਉਂਕਿ ਉਹ ਸਾਨੂੰ ਜਾਣਦਾ ਹੀ ਕੋਈ ਨਹੀਂ। ਤੇ ਜਿਸ ਬੰਦੇ ਦੇ ਨਾਲ ਜਾਣ ਪਛਾਣ ਹੋਵੇ ਉਸਨੂੰ ਆਪਾਂ ਕਹਿ ਵੀ ਦਈਦਾ, ਮਿੱਤਰਾ ਇਹ ਮੇਰਾ ਕੰਮ ਫਸ ਰਿਹਾ, ਜਿਹੜਾ ਤੂੰ ਥੋੜ੍ਹੀ ਜਿਹੀ ਹੈਲਪ ਕਰਦਾ, ਉਹ ਕਰ ਦਿੰਦਾ ਬੰਦਾ ਵੀ ਆਪਣੇ ਜਾਣਨ ਵਾਲਾ ਹੈਗਾ। ਜੇ ਕਿਤੇ ਜਾਣ ਹੀ ਪਛਾਣ ਨਾ ਬਣਾਈਏ ਫਿਰ ਤਾਂ ਡਰ ਲੱਗੇਗਾ ਹੀ, ਬੰਦਾ ਨਵੀਂ ਜਗ੍ਹਾ ਜਾਂਦਾ ਹੈ ਫਿਰ ਡਰਦਾ ਹੈ, ਜੇ ਕਿਤੇ ਜਾਣੂ ਦੇ ਘਰ ਜਾਂਦਾ ਹੈ ਫਿਰ ਬੜਾ ਚਾਹ ਚੜ੍ਹਦਾ ਵੀ ਮੈਂ ਤਾਂ ਆਪਣੇ ਜਾਣਨ ਵਾਲੇ ਦੇ ਘਰ ਚੱਲਿਆ। ਸੰਤ ਮੁਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ। ਜਿਹੜੇ ਸੰਤ ਪੁਰਸ਼ ਨੇ, ਜਿਹੜੇ ਪਰਮਾਤਮਾ ਦੇ ਪਿਆਰੇ ਨੇ, ਜਿਹੜੇ ਪਰਮਾਤਮਾ ਦੇ ਭਗਤ ਨੇ, ਕਹਿਣ ਲੱਗੇ ਉਹ ਕਹਿੰਦੇ ਵੀ ਅਸੀਂ ਤਾਂ ਆਪਣੇ ਘਰ ਨੂੰ ਚੱਲੇ ਹਾਂ, ਅਸਲ ਘਰ ਉਹੀ ਹੈ, ਅਸੀਂ ਸੰਸਾਰ ਨੂੰ ਆਪਣਾ ਘਰ ਮੰਨ ਕੇ ਬਹਿ ਗਏ, ਜਿਸ ਘਰ 'ਚ ਰਹਿੰਦੇ ਹਾਂ ਉਸਨੂੰ ਮੰਨ ਲਿਆ ਭਾਈ ਅਸੀਂ ਸਦਾ ਇੱਥੇ ਰਹਿਣਾ ਹੈ, ਨਹੀਂ ਪਿਆਰਿਆ ਸਦੀ ਵੀ ਨਹੀਂ ਰਹਿਣਾ। ਅਰੇ ਬਉਰੇ ਤੂੰ ਇਹ ਘਰ ਹੀ ਨਾ ਰੱਖ ਹੈ
ਐ ਮੂਰਖ ਮਨੁੱਖ, ਜਦੋਂ ਤੱਕ ਤੇਰੇ ਸਰੀਰ ਤੋਂ ਤੇਰੇ ਤੋਂ ਇਸ ਘਰ ਪਰਿਵਾਰਾਂ ਨੂੰ ਸੁੱਖ ਮਿਲ ਰਹੇ ਨੇ, ਇਹ ਤੇਰੇ ਨਾਲ ਖੜੇ ਨੇ। ਜਿਸ ਦਿਨ ਤੂੰ ਇਹਨਾਂ ਦੇ ਵਾਸਤੇ ਦੁਖਦਾਈ ਬਣ ਗਿਆ, ਫਿਰ ਇਹਨਾਂ ਨੇ ਨਹੀਂ ਰੱਖਣਾ ਤੈਨੂੰ, ਫਿਰ ਨਹੀਂ ਚੰਗਾ ਲੱਗਦਾ ਬੰਦਾ। ਜਦੋਂ ਬੰਦਾ ਘਰ 'ਚ ਕਮਾਈ ਨਹੀਂ ਕਰਕੇ ਲੈ ਕੇ ਆਉਂਦਾ, ਫਿਰ ਨਹੀਂ ਚੰਗਾ ਲੱਗਦਾ। ਜਦੋਂ ਤੱਕ ਕਮਾਈ ਕਰਕੇ ਲੈ ਕੇ ਆਉਂਦਾ ਵੀ ਸਾਰਿਆਂ ਨੂੰ ਵਧੀਆ ਲੱਗਦਾ ਵੀ ਬੰਦਾ, ਕਿਉਂ? ਕਿਉਂਕਿ ਉਹਦੇ ਸੁੱਖਾਂ ਨੂੰ ਸਾਰੇ ਚਾਹੁੰਦੇ, ਉਸ ਤੋਂ ਸੁੱਖ ਚਾਹੁੰਦੇ ਸਾਰੇ ਵੀ ਇਸ ਤੋਂ ਇਹ ਸੁੱਖ ਮਿਲਦਾ, ਇਸ ਤੋਂ ਇਹ ਸੁੱਖ ਮਿਲੇ, ਬਾਪੂ ਤੋਂ ਇਹ ਸੁੱਖ ਮਿਲਦਾ ਹੈ, ਮਾਂ ਤੋਂ ਇਹ ਸੁੱਖ ਮਿਲਦਾ ਹੈ। ਸਾਰਾ ਸੰਸਾਰ ਸੁੱਖਾਂ ਨਾਲ ਬੱਝਿਆ ਹੋਇਆ ਹੈ। ਤੇ ਫਿਰ ਸਤਿਗੁਰੂ ਜੀ ਕਹਿ ਰਹੇ ਨੇ, ਕਹਿਣ ਲੱਗੇ, ਬਾਬਾ ਆਇਆ ਵੇ ਉੱਠ ਚੱਲਣਾ। ਹੇ ਭਾਈ, ਜਿਹੜਾ ਮਨੁੱਖ ਇਸ ਸੰਸਾਰ ਵਿੱਚ ਆਇਆ ਹੈ, ਉਸਨੇ ਇੱਕ ਦਿਨ ਇਸ ਸੰਸਾਰ ਤੋਂ ਚਲੇ ਜਾਣਾ ਹੈ। ਭਗਤ ਰਵਿਦਾਸ ਜੀ ਨੇ ਦੁਨੀਆ ਵੀ ਉਦਾਹਰਣ ਦੇ ਕੇ ਸਮਝਾਇਆ, ਜੋ ਦਿਨ ਆਵੇ ਹੈ ਸੋ ਦਿਨ ਜਾ ਕੀ, ਕਰਨਾ ਕੂਚ ਰਹਿਣ ਥਿਰ ਨਾ ਕੀ, ਸੰਗ ਚਲਤ ਹੈ ਹਮ ਪੀ ਚਲਨਾ, ਦੂਰ ਗਮਨ ਸਿਰ ਉਪਰ ਮਰਨਾ। ਕਹਿਣ ਲੱਗੇ, ਪਿਆਰਿਆ ਦੇਖ, ਜੇਕਰ ਤੂੰ ਕਹੇ ਨਾ ਭਾਈ ਮੈਂ ਸੰਸਾਰ ਤੋਂ ਨਹੀਂ ਜਾਣਾ, ਤੇ ਦੇਖ ਤੂੰ ਤੈਨੂੰ ਦੁਨੀਆ ਵੀ ਤਰੀਕੇ ਨਾਲ ਤੈਨੂੰ ਦੱਸ ਦਿੰਦੀ ਆ। ਸਵੇਰਾ ਹੁੰਦਾ ਹੈ, ਪੋਹ ਫੁੱਟਦੀ ਹੈ, ਦਿਨ ਨਿਕਲਦਾ ਹੈ, ਸੂਰਜ ਨਿਕਲਦਾ ਹੈ, ਸ਼ਾਮ ਨੂੰ ਸੂਰਜ ਛਿਪ ਜਾਂਦਾ ਹੈ। ਸ਼ਾਮ ਨੂੰ ਸੂਰਜ ਛਿਪ ਜਾਂਦਾ ਹੈ, ਰਾਤ ਪੈ ਜਾਂਦੀਆਂ ਨੇ। ਰਾਤ ਕਿਹੜੀ ਟਿੱਕੀ ਰਹਿੰਦੀ ਹੈ? ਰਾਤ ਵੀ ਸਦੀ ਵੀ ਨਹੀਂ ਰਹਿ ਸਕਦੀ। ਕੁਝ ਘੰਟੇ ਹਨੇਰਾ ਛਾਇਆ ਰਹਿੰਦਾ ਹੈ, ਪਰ ਰਾਤ ਵੀ ਇੱਕ ਸਮਾਂ ਆਇਆ, ਉਹ ਵੀ ਆਪਣੇ ਘਰ ਨੂੰ ਜਾਂਦੀ ਹੈ, ਫਿਰ ਦਿਨ ਨਿਕਲ ਆਇਆ। ਬੰਦਿਆ, ਜਿਹੜਾ ਦਿਨ ਆਉਂਦਾ ਹੈ ਉਹ ਲੰਘ ਜਾਂਦਾ ਹੈ, ਮੁੜ ਕੇ ਨਵਾਂ ਦਿਨ ਆਉਂਦਾ ਹੈ। ਜ਼ਿੰਦਗੀ ਦਾ ਵੀ ਇਹੀ ਸਫ਼ਰ ਹੈ। ਤੇਰੀ ਜ਼ਿੰਦਗੀ ਦਾ ਜਿਹੜਾ ਦਿਨ ਆ ਕੇ ਲੰਘ ਗਿਆ, ਉਹ ਦਿਨ ਮੁੜ ਕੇ ਨਹੀਂ ਆਏਗਾ, ਦੂਜਾ ਦਿਨ ਆਏਗਾ, ਤੇਰਾ ਰਹਿੰਦਾ ਦਿਨ ਆਏਗਾ। ਜ਼ਿੰਦਗੀ ਦਾ ਸਵਾਸ ਜਿਹੜਾ ਤੈਨੂੰ ਇੱਕ ਵਾਰ ਆ ਗਿਆ, ਉਹ ਆ ਕੇ ਚਲਾ ਗਿਆ, ਮੁੜ ਕੇ ਉਹ ਸਵਾਸ ਨਹੀਂ ਆਏਗਾ, ਦੂਜਾ ਆਏਗਾ। ਜਿਹੜੇ ਰਹਿੰਦੇ ਕਿ ਨੇ ਉਹ ਮਿਲੇਗਾ। ਫਿਰ ਤੂੰ ਆਪਣੇ ਜੀਵਨ ਵਿੱਚ ਚੰਗੇ ਕੰਮ ਕਿਉਂ ਨਹੀਂ ਕਰਦਾ? ਇਸ ਸੰਸਾਰ ਦੇ ਨਾਲ ਤੂੰ ਇੰਨਾ ਚਿੰਬੜਿਆ ਹੁੰਦਾ ਹੈ, ਮਾਇਕ ਪਦਾਰਥਾਂ ਨਾਲ ਇੰਨਾ ਮੋਹ ਪਾ ਕੇ ਰੱਖਦਾ ਹੈ ਕਿ ਆਪਣੇ ਆਪ ਹੀ ਕਈ ਵਾਰ ਮਨੁੱਖ ਬਹੁਤ ਦੁਖੀ ਹੁੰਦਾ। ਚਾਰ ਪੈਸੇ ਘੱਟ ਬਣਨ ਬੰਦਾ ਤੜਪ ਉੱਠਦਾ, ਕਿਉਂ? ਨਾਲ ਲੈ ਕੇ ਜਾਣੇ ਨੇ, ਨਾਲ ਤਾਂ ਨਹੀਂ ਜਾਣੇ। ਇੱਥੇ ਕੀ ਕਰਨਾ? ਕਾਰੋਬਾਰ ਵਧਾਉਣਾ ਬਸ। ਜਿਹੜਾ ਕਾਰੋਬਾਰ ਨਾਲ ਨਹੀਂ ਜਾਣਾ, ਉਸੇ ਕਾਰੋਬਾਰ ਨੂੰ ਵਧਾਉਣ 'ਚ ਇਹ ਬੰਦਾ ਬੜਾ ਦੁਖੀ ਹੁੰਦਾ ਹੈ, ਬਹੁਤ ਦੁਖੀ ਹੋਇਆ ਰਹਿੰਦਾ। ਕਈਆਂ ਨੂੰ ਬਹੁਤਾ ਇਕੱਠਾ ਕਰਕੇ ਵੀ ਸੰਤੋਖ ਨਹੀਂ ਬਣਦਾ। ਬਿਨਾਂ ਸੰਤੋਖ ਨਹੀਂ ਕੋ ਰਾਜੈ। ਜੇ ਸੰਤੋਖ ਹੀ ਨਾ ਬਣਿਆ, ਭਾਵੇਂ ਦੁਨੀਆ ਵੀ ਧਨ ਪਦਾਰਥ ਜਿੰਨਾ ਮਰਜ਼ੀ ਹੋ ਜਾਵੇ, ਜੇਕਰ ਅੰਦਰ ਨੂੰ ਸੰਤੋਖ ਨਹੀਂ, ਫਿਰ ਉਹ ਬੰਦਾ ਕਦੇ ਵੀ ਨਹੀਂ ਰਾਜ ਸਕਦਾ। ਭਾਵੇਂ ਸਾਰੀ ਦੁਨੀਆ ਦਾ ਮਾਲ ਉਸਨੂੰ ਦੇ ਦਿਓ, ਸਾਰੀ ਦੁਨੀਆ ਦੇ ਧਨ ਪਦਾਰਥ ਉਸਦੇ ਕੋਲ ਦੇ ਦੇਈਏ, ਉਹ ਨਹੀਂ ਰਾਜਦਾ ਜੇਕਰ ਸੰਤੋਖ ਨਹੀਂ। ਜੇਕਰ ਸੰਤੋਖ ਆ ਜਾਵੇ, ਫਿਰ ਬਹੁਤੇ ਦੁਨੀਆਵੀ ਧਨ ਦੌਲਤ ਪਦਾਰਥ ਇਹਨਾਂ ਦੇ ਕਰਕੇ ਮਨੁੱਖ ਦੁਖੀ ਨਹੀਂ ਹੁੰਦਾ। ਫਿਰ ਉਹ ਕਹਿੰਦਾ, ਭਾਈ ਸੋਹਣਾ ਇੱਕ ਮੰਜੇ 'ਤੇ ਹੀ ਰਹਿਣਾ, ਇੱਕ ਕਮਰੇ 'ਚ ਹੀ ਆ, ਇੱਕ ਘਰ 'ਚ ਰਹਿਣਾ ਹੈ, ਖਾਣੀਆਂ ਦੋ ਰੋਟੀਆਂ ਨੇ,
ਬਸ ਇਹਦੇ ਵਾਸਤੇ ਬੰਦਾ ਇੰਨਾ ਦੁਖੀ ਹੋਈ ਜਾਂਦਾ। ਅਸਲ ਵਿੱਚ ਇਹ ਚਾਹੁੰਦਾ ਵੀ ਮੇਰਾ ਕਾਰੋਬਾਰ ਇੰਨਾ ਵੱਡਾ ਹੋਵੇ ਕਿ ਮੈਨੂੰ ਦੁਨੀਆ ਜਾਣੇ। ਗੱਲ ਇਹ ਹੈ ਸਾਰੀ ਵੀ ਮੈਨੂੰ ਦੁਨੀਆ ਪਛਾਣੇ, ਦੁਨੀਆ 'ਚ ਮੇਰੀ ਇੱਕ ਪਛਾਣ ਬਣੇ। ਪਛਾਣ ਤਾਂ ਤੇਰੀ ਤਾਂ ਵੀ ਬਣ ਜਾਏਗੀ, ਕਦੇ ਪਰਮਾਤਮਾ ਦੀ ਭਜਨ ਬੰਦਗੀ ਕਰਕੇ ਦੇਖ। ਇਹੋ ਜੀ ਤੇਰੀ ਪਛਾਣ ਬਣੇਗੀ ਕਿ ਜਦੋਂ ਜਦੋਂ ਵੀ ਤੇਰਾ ਨਾਂ ਲਿਆ ਜਾਏਗਾ, ਤੇਰੇ ਨਾਮ ਦੀ ਚਰਚਾ ਹੋਏਗੀ, ਉਦੋਂ ਹੀ ਤੇਰੀ ਵਡਿਆਈ ਹੋਵੇਗੀ। ਕਰਕੇ ਤਾਂ ਦੇਖ, ਕਦੇ ਤੂੰ ਭਗਤੀ ਵਾਲੇ ਰਾਹ 'ਤੇ ਤੁਰ ਕੇ ਤਾਂ ਦੇਖ। ਪਰ ਇੰਨਾ ਸੌਖਾ ਨਹੀਂ ਭਗਤੀ ਵਾਲਾ ਜਿਹੜਾ ਮਾਰਗ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਉਸ ਮਾਰਗ 'ਤੇ ਚੱਲਣਾ ਬਹੁਤ ਔਖਾ ਹੈ, ਭਗਤੀ ਵਾਲੇ ਮਾਰਗ 'ਤੇ ਚੱਲਣਾ ਸੌਖਾ ਨਹੀਂ ਹੈ। ਜੇਕਰ ਇੰਨਾ ਸੌਖਾ ਹੋਏ ਤਾਂ ਸਾਰੇ ਚੱਲ ਪੈਣ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਗੀ ਬੋਲਣਾ, ਇਹ ਛੱਡਣੇ ਕੋਈ ਸੌਖੇ ਨੇ? ਲੱਭ ਦੁਨੀਆ ਵੀ ਚਸਕੇ ਛੱਡਣੇ, ਦੁਨੀਆ ਵੀ ਲਾਲਚ ਛੱਡਣੇ, ਇਹ ਸੌਖੇ ਕੋਈ? ਅਹੰਕਾਰ ਛੱਡਣਾ ਕੋਈ ਸੌਖਾ ਕੰਮ ਹੈ? ਤਜ ਤ੍ਰਿਸ਼ਨਾ, ਇਹ ਤ੍ਰਿਸ਼ਨਾ ਦੇ ਜਿਹੜੇ ਭਾਂਬੜ ਮੱਚੇ ਹੁੰਦੇ ਨੇ ਅੰਦਰ, ਇਹ ਤ੍ਰਿਸ਼ਨਾ ਛੱਡਣੀ ਇਹ ਕੋਈ ਸੌਖਾ ਕੰਮ ਹੈ? ਸੌਖਾ ਨਹੀਂ ਹੈ। ਬਹੁਤ ਨਾ ਹੀ ਬੋਲਣਾ, ਅਸੀਂ ਤਾਂ ਉਹ ਵੀ ਕੁਝ ਬੋਲੀ ਜਾਂਦੇ ਹਾਂ, ਬੜਾ ਬੋਲਦੇ ਹਾਂ, ਬੜਾ ਬੋਲਦੇ ਹਾਂ। ਜਿਹੜਾ ਨਹੀਂ ਬੋਲਣਾ ਉਹ ਵੀ ਬੋਲੀ ਜਾਂਦੇ ਆ। ਇੱਥੇ ਤੱਕ ਕਿ ਗੁਰਬਾਣੀ ਕਹਿੰਦੀ ਹੈ ਬਹੁਤਾ ਬੋਲਣ ਝੱਕਣ ਹੋਏ, ਬਿਨ ਬੋਲੇ ਜਾਣੈ ਸਭ ਸੋਏ। ਬਹੁਤਾ ਬੋਲਣਾ ਉਲਾਮੇ ਦੇਣੇ ਕਿਸ ਨੂੰ? ਰੱਬ ਨੂੰ। ਦੁਨੀਆਵੀ ਤੌਰ 'ਤੇ ਕੋਈ ਬੰਦਾ ਸਾਡੇ ਕੰਮ ਨਾ ਆਵੇ, ਉਸਨੂੰ ਤਾਂ ਉਲਾਮੇ ਦੇਣੇ ਹੀ ਆ। ਪਰ ਇਹ ਮਨੁੱਖ ਇੰਨਾ ਨਾ ਸ਼ੁਕਰਾ ਹੁੰਦਾ ਹੈ, ਜੇ ਕਿਤੇ ਥੋੜ੍ਹਾ ਜਿਹਾ ਕਾਰੋਬਾਰ ਮੰਦਾ ਪੈ ਜੇ ਜਾਂ ਉਸ ਪਰਮਾਤਮਾ ਤੋਂ ਮੰਗੀ ਵਸਤੂ ਨਾ ਮਿਲੇ, ਇਹ ਬੰਦਾ ਤੜਪ ਉੱਠਦਾ ਹੈ ਅਤੇ ਉਸ ਰੱਬ ਨੂੰ ਹੀ ਉਲਾਮੇ ਦੇਣ ਲੱਗ ਪੈਂਦਾ। ਉਸਦੇ ਵਾਸਤੇ ਬੜਾ ਕੁਝ ਬੋਲ ਜਾਂਦਾ, ਇਹ ਬੰਦਾ ਉਹ ਬੋਲ ਜਾਂਦਾ ਜਿਹੜੇ ਨਹੀਂ ਬੋਲਣੇ। ਪਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ, ਉਸ ਪਰਮਾਤਮਾ ਦੇ ਵਾਸਤੇ ਉਹ ਕੁਝ ਬੋਲਣਾ ਜਿਹੜਾ ਨਹੀਂ ਬੋਲਣਾ ਚਾਹੀਦਾ। ਬਹੁਤਾ ਬੋਲਣਾ ਬਹੁਤੇ ਗਿੱਲੇ ਸਿਕਵੇ ਕਰਨੇ। ਕਹਿਣ ਲੱਗੇ ਇਵੇਂ ਮਨ ਨੂੰ ਝੱਕ ਮਾਰਨਾ ਹੈਗਾ ਬਸ। ਕਿਉਂ? ਕਿਉਂਕਿ ਉਹ ਪਰਮਾਤਮਾ ਸਭ ਕੁਝ ਜਾਣਦਾ ਹੈ, ਉਹ ਸਭ ਕੁਝ ਜਾਣਨ ਵਾਲਾ ਹੈ। ਤੇ ਹਜ਼ੂਰ ਕਹਿੰਦੇ ਨੇ, ਕਹਿਣ ਲੱਗੇ ਇਹ ਜਗ ਝੂਠ ਪਸਾਰੋ ਵਾ। ਇਹ ਜਿਹੜਾ ਸੰਸਾਰ ਤੂੰ ਦੇਖਦਾ ਨਾ ਬੰਦੇ, ਜਿਹਦੇ ਵਿੱਚ ਰਚੀਆਂ ਮਿੱਚੀਆਂ ਰਹਿੰਦਾ, ਜਿਹਦੇ ਵਿੱਚ ਰਚ ਮਿੱਚ ਕੇ ਤੂੰ ਕਹਿੰਦੇ ਵੀ ਮੈਂ ਸੰਸਾਰ ਛੱਡਣਾ ਹੀ ਕਦੇ ਨਹੀਂ, ਮੈਂ ਤਾਂ ਇੱਥੇ ਰਹਿਣਾ ਸਦੀ ਵੀ ਨਹੀਂ। ਬੰਦੇ ਇੱਕ ਗੱਲ ਸਮਝ ਕਰ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਇਹ ਵਾਰੀ ਸਾਰਿਆਂ ਦੀ ਆਣੀ ਹੈ, ਇਸ ਤੋਂ ਨਹੀਂ ਕੋਈ ਬਚ ਸਕਦਾ। ਗਰੀਬ ਹੋਵੇ ਅਮੀਰ ਹੋਵੇ, ਇਸ ਤੋਂ ਕੋਈ ਨਹੀਂ ਬਚ ਸਕਦਾ। ਜਿਹੜਾ ਆਇਆ ਉਸਨੇ ਇੱਕ ਦਿਨ ਜਾਣਾ ਹੈ, ਬਸ ਵਾਰੀ ਦਾ ਇੰਤਜ਼ਾਰ ਹੁੰਦਾ ਹੈ। ਜਿਹਦੀ ਵਾਰੀ ਲੱਗ ਗਈ ਉਸਨੇ ਜਾਣਾ ਹੀ ਹੁੰਦਾ ਹੈ। ਗੁਰਦੇਵ ਅੱਗੇ ਕਹਿੰਦੇ ਨੇ, ਕਹਿਣ ਲੱਗੇ ਸੱਚਾ ਘਰ ਸੱਚੜੈ ਸੇਵੀਐ, ਸੱਚ ਖਰਾ ਸੱਚਿਆਰੋ ਵਾ। ਸੱਚਾ ਘਰ, ਸੱਚਾ ਘਰ ਕਿਹਦਾ ਹੈਗਾ? ਪਰਮਾਤਮਾ ਦਾ। ਹੋਰ ਕਿਤੇ ਦਾ ਸੱਚਾ ਘਰ ਨਹੀਂ, ਭਾਉ ਸਦੀ ਵੀ ਰਹਿਣ ਵਾਲਾ ਘਰ ਨਹੀਂ ਹੈ। ਤੂੰ ਆਪਣੇ ਆਪ ਨੂੰ ਸੱਚਿਆਰ ਬਣਾ, ਆਪਣੇ ਆਪ ਨੂੰ ਸੱਚਿਆਰ ਕਿਵੇਂ ਬਣੇਗਾ? ਕਿਉਂਕਿ ਪਰਮਾਤਮਾ ਸੱਚੀ ਥਾਂ 'ਤੇ ਨਿਵਾਸ ਕਰਦਾ ਹੈ। ਜਿੱਥੇ ਸੱਚ ਹੋਵੇ, ਸੱਚ ਹੀ ਪਰਮਾਤਮਾ ਹੈ ਅਤੇ ਪਰਮਾਤਮਾ ਹੀ ਸੱਚ ਹੈ। ਕਿਵ ਸੱਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਸਵਾਲ ਹੈ, ਵਾਹਿਗੁਰੂ ਜੀ ਅਸੀਂ ਸੱਚਿਆਰ ਕਿਵੇਂ ਬਣ ਸਕਦੇ ਹਾਂ?
ਅਸੀਂ ਸੱਚਿਆਰ ਬਣਾਂਗੇ ਤਾਂ ਹੀ ਅੰਦਰ ਪਰਮਾਤਮਾ ਨਿਵਾਸ ਕਰੇਗਾ, ਤਾਂ ਹੀ ਸੱਚਾ ਪਰਮਾਤਮਾ ਨਿਵਾਸ ਕਰੇਗਾ ਨਾ ਅੰਦਰ। ਕਿ ਕੂੜੇ ਟੁੱਟੇ ਪਾਲ, ਝੂਠ ਦੀ ਜਿਹੜੀ ਪਾਲ ਚੜੀ ਹੋਈ ਹੈ, ਝੂਠ ਦੀ ਜਿਹੜੀ ਕੰਧ ਹੈ, ਜਿਹੜਾ ਅੰਦਰ ਝੂਠ ਭਰਿਆ ਪਿਆ ਹੈ, ਇਹਦੀ ਪਾਲ ਕਿਵੇਂ ਟੁੱਟ ਸਕਦੀ ਹੈ? ਇਹ ਕਿਵੇਂ ਸਾਡੇ ਅੰਦਰੋਂ ਨਿਕਲ ਸਕਦਾ? ਭਾਵ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਝੂਠ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਤੇ ਸੱਚ ਦੇ ਧਾਰਨੀ ਕਿਵੇਂ ਬਣਿਆ ਜਾ ਸਕਦਾ ਹੈ? ਤੇ ਗੁਰਦੇਵ ਪਾਤਸ਼ਾਹ ਜੀ ਨੇ ਬਹੁਤ ਹੀ ਸੌਖਾ ਸੁਖੈਨ ਤਰੀਕਾ ਦੱਸਿਆ, ਬਹੁਤ ਸੌਖਾ। ਕਹਿਣ ਲੱਗੇ, ਹੁਕਮ ਰਜ਼ਾਈ ਚੱਲਣਾ, ਬਸ ਇਹ ਕੰਮ ਕਰ ਲੈ ਤੂੰ, ਸੌਖਾ ਹੋ ਜਾਏਗਾ, ਤੂੰ ਸੱਚਾ ਹੋ ਜਾਏਗਾ, ਅੰਦਰੋਂ ਪਵਿੱਤਰ ਹੋ ਜਾਏਗਾ, ਝੂਠ ਦੀ ਕੰਧ ਵੀ ਟੁੱਟ ਜਾਏਗੀ, ਝੂਠ ਵੀ ਬਾਹਰ ਨਿਕਲ ਜਾਏਗਾ, ਤੇਰਾ ਨਹੀਂ ਰਹੇਗਾ ਅੰਦਰ। ਪਰ ਹੁਕਮ ਰਜਾਈ ਦਾ ਭਾਵ ਹੈ ਵੀ ਉਸ ਪਰਮਾਤਮਾ ਦੇ ਬਾਣੀ ਵਿੱਚ ਤੁਰਨਾ, ਉਸ ਪਰਮਾਤਮਾ ਦੇ ਬਾਣੀ ਵਿੱਚ ਤੁਰਨਾ ਕੀ ਹੈ? ਜੇਕਰ ਵਾਹਿਗੁਰੂ ਜੀ ਨੇ ਸੁੱਖ ਦੇ ਦਿੱਤਾ, ਵਾਹਿਗੁਰੂ ਜੀ ਤੇਰਾ ਸ਼ੁਕਰਾਨਾ। ਜੇਕਰ ਥੋੜਾ ਜਿਹਾ ਦੁੱਖ ਆ ਗਿਆ, ਕੋਈ ਗੱਲ ਨਹੀਂ ਵਾਹਿਗੁਰੂ ਜੀ, ਇਹ ਦੁੱਖ ਤੇ ਸੁੱਖ ਤੇਰੀ ਰਜ਼ਾ ਨਾਲ ਆਉਂਦੇ ਨੇ, ਤੂੰ ਦੁੱਖ ਦਿੱਤਾ ਹੈ ਤੂੰ ਸੁੱਖ ਵੀ ਦੇਗਾ, ਉਸ ਮਾਲਕ ਤੇ ਭਰੋਸਾ ਰੱਖੀਏ, ਅਰਦਾਸ ਕਰੀਏ। ਉਸ ਪਰਮਾਤਮਾ ਦੇ ਕੀਤੇ ਹੋਏ ਚੇ ਗਿੱਲੇ ਸਿਕਵੇ ਨਾ ਕਰੀਏ, ਰੱਬ ਜੀ ਇਹ ਤੂੰ ਮੇਰੇ ਨਾਲ ਕੀ ਕੀਤਾ, ਇਹ ਤੂੰ ਮੇਰੇ ਨਾਲ ਕੀ ਕਰ ਦਿੱਤਾ, ਨਹੀਂ ਇਹ ਨਹੀਂ ਕਰਨਾ। ਇੱਕ ਹੋਰ ਮੈਂ ਥੋੜਾ ਜਿਹਾ ਖੁਲਾਸਾ ਕਰਾਂ, ਕਿਸੇ ਬੰਦੇ ਦੇ ਨਾਲ ਨਾ ਸਾਡੀ ਵਧੀਆ ਜਾਣ ਪਛਾਣ ਹੋਵੇ, ਵਧੀਆ ਜਾਣ ਪਛਾਣ ਹੋਵੇ, ਮੇਲ ਮੁਲਾਕਾਤ ਹੋਵੇ, ਜੇ ਕਿਤੇ ਵਾਰ ਵਾਰ ਉਸ ਬੰਦੇ ਦੇ ਨਾਲ ਤਰਕ ਵਿਤਰਕ ਹੀ ਕਰਦੇ ਰਹੀਏ ਨਾ, ਉਹ ਪਿਆਰ ਟੁੱਟ ਜਾਂਦਾ ਹੈ, ਉਹ ਮੇਲ ਖਤਮ ਹੋ ਜਾਂਦਾ ਹੈ, ਉਹ ਦੋਸਤੀ ਖਤਮ ਹੋ ਜਾਂਦੀ ਹੈ, ਉਹ ਰਿਸ਼ਤੇਦਾਰੀ ਖਤਮ ਹੋ ਜਾਂਦੀ ਹੈ, ਜੇ ਸਿਰਫ ਤਰਕ ਵਿਤਰਕ ਹੀ ਕਰਦੇ ਰਹੀਏ। ਜੇ ਪਰਮਾਤਮਾ ਦੇ ਨਾਲ ਤਰਕ ਵਿਤਰਕ ਹੀ ਕਰਦੇ ਰਹੀਏ ਤੇ ਫਿਰ ਉਸ ਪਰਮਾਤਮਾ ਦੇ ਨਾਲ ਬਣਿਆ ਪਿਆਰ ਉਹ ਖਤਮ ਹੋ ਜਾਂਦਾ ਹੈ, ਉਸਦੀ ਰਜ਼ਾ ਉਹ ਜੋ ਕੁਝ ਦੇ, ਵਾਹਿਗੁਰੂ ਤੂੰ ਮੈਨੂੰ ਬਹੁਤਾ ਦਿੱਤਾ। ਇੱਕ ਹੋਰ ਬੜੇ ਕਮਾਲ ਦੀ ਗੱਲ ਸਾਧ ਸੰਗਤ ਜੀ, ਜਿੰਨੀ ਕੁ ਸਾਡੀ ਮਿਹਨਤ ਹੁੰਦੀ ਹੈ ਵਾਹਿਗੁਰੂ ਜੀ ਉਸ ਤੋਂ ਜ਼ਿਆਦਾ ਦੇਈ ਜਾਂਦੇ ਨੇ, ਉਸ ਤੋਂ ਜ਼ਿਆਦਾ ਦੇਈ ਜਾਂਦੇ ਨੇ। ਉਹ ਗੱਲ ਵੱਖਰੀ ਹੈ ਵੀ ਸਾਨੂੰ ਥੋੜਾ ਲੱਗੀ ਜਾਵੇ, ਉਹ ਸਾਡੀ ਸੋਚ ਹੈ। ਹੁਣ ਇੱਕ ਬੱਚੇ ਨੇ ਬਚਪਨ 'ਚ ਪੜ੍ਹਾਈ 'ਚ ਬੜੀ ਮਿਹਨਤ ਕੀਤੀ, ਉਸਨੇ ਨਾ ਦਿਨ ਦੇਖਿਆ ਨਾ ਰਾਤ ਦੇਖੀ, ਉਹ ਬਹੁਤ ਵੱਡਾ ਆਫਿਸਰ ਲੱਗ ਗਿਆ, ਕਿਉਂਕਿ ਮਸ਼ਕਤ ਕੀਤੀ, ਵਾਹਿਗੁਰੂ ਜੀ ਨੇ ਮਿਹਨਤ ਦਾ ਫਲ ਦੇ ਦਿੱਤਾ। ਇੱਕ ਬੱਚਾ ਹੈ, ਉਹਨੇ ਮਿਹਨਤ ਨਹੀਂ ਕੀਤੀ, ਸਹੀ ਸਮੇਂ ਤੇ ਮਿਹਨਤ ਨਹੀਂ ਕੀਤੀ, ਉਸ ਵੇਲੇ ਮੋਜਾ ਮਾਰਦਾ ਰਿਹਾ, ਇੱਕ ਛੋਟਾ ਜਿਹਾ ਚਪਰਾਸੀ ਲੱਗਿਆ, ਬੁੱਢਾ ਹੋ ਗਿਆ ਚਪਰਾਸੀ ਹੈ, ਇੱਕ ਜਵਾਨ ਗੱਭਰੂ ਉਹ ਪੂਰੇ ਡਿਸਟ੍ਰਿਕਟ ਨੂੰ ਸੰਭਾਲਦਾ ਪਿਆ, ਉਹ ਡੀਸੀ ਲੱਗ ਗਿਆ, SSP ਲੱਗ ਗਿਆ, ਕਮਿਸ਼ਨਰ ਲੱਗ ਗਿਆ, ਪ੍ਰੋਫੈਸਰ ਲੱਗ ਗਿਆ, ਭਾਵੇਂ ਇਹ ਵੀ ਬਹੁਤ ਵੱਡਾ ਆਫਿਸਰ ਲੱਗ ਗਿਆ। ਕਿਉਂ? ਕਿਉਂਕਿ ਉਸਨੇ ਸਹੀ ਸਮੇਂ ਤੇ ਬਹੁਤ ਮਿਹਨਤ ਕੀਤੀ ਹੈ, ਬੜੀ ਮਸ਼ਕਤ ਕੀਤੀ ਹੈ, ਉਸਨੇ ਇਹ ਦੁਨੀਆ ਵੀ ਸੁੱਖਾਂ ਨੂੰ ਪਾਸੇ ਰੱਖਿਆ ਤੇ ਹੁਣ ਸਾਰੀ ਜ਼ਿੰਦਗੀ ਉਹਦੀ ਸੁੱਖਾਂ ਤੇ ਨਿਕਲ ਰਹੀ, ਬੜੀ ਮੌਜਾਂ ਨਾਲ ਨਿਕਲ ਰਹੀ। ਇੱਕ ਬੰਦੇ ਨੇ ਸਹੀ ਸਮੇਂ ਤੇ ਮੌਜਾਂ ਕਰੀਆਂ ਥੋੜੇ ਕੁ ਸਾਲਾਂ ਵਾਸਤੇ ਤੇ ਅੱਗੇ ਸਾਰੀ ਜ਼ਿੰਦਗੀ ਫਿਰ ਉਹ ਚਪਰਾਸੀ ਬਣਿਆ ਰਹੇ, ਫਿਰ ਸਾਰੀ ਜ਼ਿੰਦਗੀ ਉਹਦੀ ਦੁੱਖਾਂ ਦੀ ਨਿਕਲਦੀ ਪਈ ਹੈ। ਕਿਉਂ? ਮਿਹਨਤ ਨਹੀਂ ਕੀਤੀ, ਸਹੀ ਟਾਈਮ ਤੇ ਮਿਹਨਤ ਨਹੀਂ ਕੀਤੀ। ਤੇ ਗੁਰਬਾਣੀ ਤਾਂ ਵਾਰ ਵਾਰ ਸਮਝਾਉਂਦੀ ਹੈ, ਕਹਿਣ ਲੱਗੇ ਪਿਆਰਿਓ, ਦੁਨੀਆ ਵੀ ਉਦਾਹਰਣ ਦੇ ਕੇ ਸਮਝਾਇਆ ਵੀ ਇੱਕ ਨਾ ਕਿਸਾਨ ਖੇਤ ਨੂੰ ਸਿੰਜਦਾ ਹੈ ਵੀ ਉਹਦੇ 'ਚ ਨਮੀ ਆ ਜਾਵੇ, ਮੈਂ ਇਹਦੇ 'ਚ ਬਿਜਾਈ ਕਰਨੀ ਹੈ, ਮੈਂ ਫਸਲ ਬੀਜਣੀ ਆਪਣੀ। ਪਰ ਜੇ ਉਹ ਸਹੀ ਟਾਈਮ ਤੇ ਫਸਲ ਨਾ ਬੀਜੇ ਫਿਰ ਉਸਨੂੰ ਕੁਝ ਨਹੀਂ ਮਿਲਣਾ, ਸਹੀ ਟਾਈਮ ਤੇ
ਬੇਟਾਈਮੀ ਫਸਲ ਬੀਜੇ ਜਾਂ ਜਦੋਂ ਖੇਤ ਬਿਲਕੁਲ ਸੁੱਕ ਗਿਆ ਫਿਰ ਕਹੇ ਭਾਈ ਮੈਂ ਇਹਦੇ 'ਚ ਹੁਣ ਬੀਜ ਪਾਉਣ ਲੱਗਿਆ ਇਹਦੀ ਵਾਹੀ ਕਰਕੇ ਮੈਂ ਸੁੱਕੇ 'ਚ ਬੀਜ ਬੋ ਦੇਣਾ ਅਤੇ ਉਹ ਬੀਜ ਫਿਰ ਜੰਮੇਗਾ ਫਲੇਗਾ ਮੈਨੂੰ ਫਲ ਦੇਗਾ ਨਹੀਂ ਜਦੋਂ ਜ਼ਮੀਨ ਬਾਤਰ ਆਈ ਸੀ ਸਹੀ ਸਮਾਂ ਸੀ ਤੂੰ ਉਹਦੇ ਨਹੀਂ ਸਮੇਂ ਨੂੰ ਸੰਭਾਲਿਆ ਅੰਮ੍ਰਿਤ ਵੇਲਾ ਸੱਚ ਨਾਉ ਵੜਿਆਈ ਵਿਚਾਰ ਨਹੀਂ ਕੀਤੀ ਤੂੰ ਫਿਰ ਤੂੰ ਕਹੇ ਕਦੇ ਅੰਮ੍ਰਿਤ ਵੇਲਾ ਸਾਂਭਿਆ ਨਹੀਂ ਕਦੇ ਉੱਠ ਕੇ ਵਾਹਿਗੁਰੂ ਨੂੰ ਯਾਦ ਕੀਤਾ ਨਹੀਂ ਕਦੇ ਉਹਦੇ ਦਿੱਤੇ ਦਾ ਸ਼ੁਕਰਾਨਾ ਕੀਤਾ ਨਹੀਂ ਤੇ ਤੂੰ ਕਹੇ ਭਾਈ ਤੈਨੂੰ ਦੁਨੀਆ ਵੀ ਸੁੱਖ ਮਿਲਦੇ ਰਹਿਣਗੇ ਤੈਨੂੰ ਆਤਮਕ ਸੁੱਖ ਮਿਲ ਜਾਏਗਾ ਬਹੁਤ ਮੁਸ਼ਕਲ ਕੰਮ ਹੈ ਹੋ ਸਕਦਾ ਸ਼ਾਇਦ ਤੂੰ ਦੁਨੀਆ ਵੀ ਮਸ਼ਕਤ ਕਰਕੇ ਦੁਨੀਆ ਵੀ ਸੁੱਖ ਸੁਵਿਧਾਵਾਂ ਤਾਂ ਹਾਸਲ ਕਰ ਲਏ ਦੁਨੀਆ ਵੀ ਦੌਲਤ ਇਕੱਠੀ ਕਰ ਲਏ ਪਰ ਅੰਦਰ ਦਾ ਸਕੂਨ ਨਹੀਂ ਅੰਦਰ ਦਾ ਸਕੂਨ ਤਾਂ ਉਸ ਪਰਮਾਤਮਾ ਦੀ ਰਜ਼ਾ ਵਿੱਚ ਤੁਰ ਕੇ ਹੀ ਆਉਂਦਾ ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਹਿਣ ਲੱਗੇ ਕੂੜ ਲੱਭ ਜਾ ਥਾਏ ਨਾ ਪਾਸੇ ਅੱਗੇ ਲਹਿ ਨਾ ਠਾਓ ਕੂੜ ਲੱਭ ਜਾ ਥਾਏ ਨਾ ਪਾਸੇ ਜੇ ਤੇਰੇ ਅੰਦਰ ਲਾਲਚ ਭਰਿਆ ਪਿਆ ਰਿਹਾ ਨਾ ਤੇ ਧਿਆਨ ਰੱਖੀ ਤੂੰ ਪਰਮਾਤਮਾ ਦੀ ਦਰਗਾਹ ਵਿੱਚ ਥਾਂ ਨਹੀਂ ਹਾਸਲ ਕਰ ਸਕਦਾ ਉੱਥੇ ਤੈਨੂੰ ਥਾਂ ਨਹੀਂ ਮਿਲੇਗੀ ਕਿਉਂ ਕਿਉਂਕਿ ਫਿਰ ਸੰਸਾਰ 'ਚ ਧੱਕ ਦਿੱਤਾ ਜਾਵੇਗਾ ਅੱਗੇ ਲਹਿ ਨਾ ਠਾਓ ਅੰਤਰ ਆਓ ਨਾ ਬੈਸੋ ਕਹੀਏ ਜਿਉਂ ਸੂਈਏ ਘਰ ਕਾਓ ਕਹਿਣ ਲੱਗੇ ਤੇਰਾ ਹਾਲ ਫਿਰ ਇਹ ਹੋਏਗਾ ਮਨੁੱਖਾ ਜਿਵੇਂ ਸੁੰਨੇ ਘਰ 'ਚ ਕਾਂ ਆ ਕੇ ਬਹਿ ਜੇ ਨਾ ਤੇ ਉਸਨੂੰ ਕੋਈ ਕਹਿਣ ਵਾਲਾ ਨਹੀਂ ਭਾਈ ਤੂੰ ਅੰਦਰ ਆ ਕੇ ਬਹਿ ਜਾਂ ਉਹਨੂੰ ਕੁਝ ਉੱਥੇ ਸੁੰਨੇ ਘਰ 'ਚ ਖਾਣ ਨੂੰ ਕੁਝ ਮਿਲ ਜੇ ਨਹੀਂ ਮਿਲੇਗਾ ਬਸ ਕਹਿਣ ਲੱਗੇ ਇਸੇ ਤਰ੍ਹਾਂ ਭਾਈ ਜੇ ਪਾਪ ਕਮਾ ਕੇ ਗਿਆ ਨਾ ਜੇ ਪਰਮਾਤਮਾ ਦੀ ਭਜਨ ਬੰਦਗੀ ਤੋਂ ਵਾਂਝਾ ਹੀ ਰਿਹਾ ਕਹਿਣ ਲੱਗੇ ਤੂੰ ਤੈਨੂੰ ਕਿਸੇ ਨੇ ਬੈਠਣ ਵਾਸਤੇ ਵੀ ਉੱਥੇ ਨਹੀਂ ਕਹਿਣਾ ਫਿਰ ਕਹਿੰਦੇ ਨੇ ਕਹਿਣ ਲੱਗੇ ਜੰਮਣ ਮਰਨ ਵੱਡਾ ਵਿਛੋੜਾ ਬਿਨ ਸਹਿ ਜਗ ਸੁਭਾਏ ਜਨਮ ਲੈਣਾ ਤੇ ਮਰਨਾ ਇਹ ਬਹੁਤ ਵੱਡਾ ਵਿਛੋੜਾ ਹੈ ਹੁਣ ਧਿਆਨ ਦੇਣੀ ਉਹ ਗੱਲ ਹੈ ਸਾਧ ਸੰਗਤ ਜੀ ਜਦੋਂ ਸੰਯੋਗ ਹੋਏ ਤਾਂ ਫਿਰ ਖੁਸ਼ੀ ਹੈ ਵਿਛੋੜਾ ਹੋਏ ਤਾਂ ਦੁੱਖ ਹੈ ਕਿਸੇ ਨਾਲ ਮੇਲ ਹੁੰਦਾ ਹੈ ਖੁਸ਼ੀ ਹੁੰਦੀ ਹੈ ਕਿਸੇ ਨਾਲ ਵਿਛੋੜਾ ਹੋਵੇ ਤੇ ਫਿਰ ਦੁੱਖ ਹੁੰਦਾ ਹੈ ਹੁਣ ਬੜੇ ਧਿਆਨ ਦੇਣੀ ਉਹ ਗੱਲ ਹੈ ਸਾਧ ਸੰਗਤ ਜੀ ਜਦੋਂ ਇੱਕ ਬੱਚਾ ਸੰਸਾਰ ਵਿੱਚ ਜਨਮ ਲੈਂਦਾ ਹੈ ਉਹ ਬੱਚਾ ਰੋਂਦਾ ਹੈ ਤੇ ਸਾਰਾ ਪਰਿਵਾਰ ਉਹ ਖੁਸ਼ ਹੁੰਦਾ ਹੈ ਸਾਰੇ ਖੁਸ਼ ਸਾਰਿਆਂ ਨੂੰ ਖੁਸ਼ੀ ਚੜ੍ਹਦੀ ਹੈ ਕਿ ਸਾਡੇ ਘਰ 'ਚ ਬੱਚੇ ਨੇ ਜਨਮ ਲਿਆ ਬੱਚਾ ਰੋਂਦਾ ਹੈ ਰੋਇਆ ਕਿਉਂ ਬੱਚਾ ਗੁਰਬਾਣੀ ਨੂੰ ਹੀ ਆਪਾਂ ਪੁੱਛੀਏ ਲਿਉ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਮਾਂ ਦੇ ਗਰਭ ਵਿੱਚ ਹੁੰਦਾ ਸੀ ਬੜੀ ਅਰਦਾਸਾਂ ਕਰਦਾ ਸੀ ਵਾਹਿਗੁਰੂ ਜੀ ਮੈਨੂੰ ਇਸ ਘੋਰ ਨਰਕ ਤੋਂ ਬਾਹਰ ਕੱਢ ਲਿਓ ਮੈਂ ਬੜਾ ਸਿਮਰਨ ਕਰਾਂਗਾ ਤੇਰਾ ਬਸ ਮੈਨੂੰ ਇਸ ਘੋਰ ਨਰਕ ਤੋਂ ਬਾਹਰ ਕੱਢ ਲਓ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਮਾਤ ਗਰਭ ਮੈਂ ਆਪਨ ਸਿਮਰਨ ਦੇ ਕਿਉਂ ਭੁੱਲਦਾ ਤੂੰ ਕਿਵੇਂ ਭੁੱਲ ਜਾਂਦਾ ਤੂੰ ਉਸ ਪਰਮਾਤਮਾ ਨੂੰ ਦੱਸ ਤੂੰ ਤੇ ਤੈਨੂੰ ਰੋਟੀ ਦੇਣ ਵਾਲਾ ਕੌਣ ਸੀ ਮਾਂ ਦੇ ਗਰਭ ਵਿੱਚ ਉਸ ਵਾਹਿਗੁਰੂ ਜੀ ਨੇ ਉੱਥੇ ਵੀ ਤੈਨੂੰ ਸਾਂਭ ਕੇ ਰੱਖਿਆ ਫਿਰ ਕਹਿੰਦੇ ਨੇ ਤੂੰ ਉਸ ਰੱਬ ਨੂੰ ਕਿਉਂ ਭੁੱਲਦਾ ਹੈ ਨਾ ਭੁੱਲਿਆ ਕਰ ਉਸਨੂੰ ਤੇ ਸਤਿਗੁਰੂ ਜੀ ਕਹਿੰਦੇ ਨੇ ਕਹਿਣ ਲੱਗੇ ਪਿਆਰਿਓ ਜੰਮਣ ਮਰਨ ਵੱਡਾ ਵਿਛੋੜਾ ਜਦੋਂ ਬੱਚਾ ਜਨਮ ਲੈਂਦਾ ਹੈ ਬੱਚਾ ਰੋਂਦਾ ਹੈ ਤੇ ਸਾਰੇ ਘਰ ਦੇ ਖੁਸ਼ ਹੁੰਦੇ ਨੇ ਸਾਡੇ ਘਰ 'ਚ ਵਾਧਾ ਹੋਇਆ ਇੱਕ ਜੀ ਹੋਰ ਆਇਆ ਪਰ ਗੁਰਦੇਵ ਕਹਿੰਦੇ ਬੱਚਾ ਇਸ ਕਰਕੇ ਰੋਂਦਾ ਵੀ ਉਹਦੀ ਲਿਵ ਜੁੜੀ ਹੋਈ ਸੀ ਤੇ ਜਨਮ ਲੈਂਦਿਆਂ ਹੀ ਮਾਇਆ ਦੇ ਅਸਰ ਹੇਠ ਆ ਗਿਆ ਮਾਇਆ ਅਮਰ ਵਰਤਾਇਆ ਅਮਰ ਦਾ ਭਾਵ ਹੈ ਹੁਕਮ ਮਾਇਆ ਦਾ ਹੁਕਮ ਵਰਤ ਗਿਆ ਬੱਚੇ ਨੂੰ ਨੋਟ ਪੜਾ ਕੇ ਦੇਖੋ
ਉਹ ਐਂ ਕੱਸ ਕੇ ਫੜ ਲੈਂਦਾ, ਮੁੱਠੀ ਭੇਜ ਲੈਂਦਾ, ਛੱਡਦਾ ਨਹੀਂ ਨੋਟ ਨੂੰ ਚੇਤੀ। ਮਾਇਆ ਦਾ ਹੁਕਮ ਵਰਤ ਗਿਆ, ਪਰਮਾਤਮਾ ਨਾਲ ਲਿਵ ਜੁੜੀ ਹੁੰਦੀ ਸੀ ਉਹ ਟੁੱਟ ਗਈ। ਮਾਇਆ ਅਮਰ ਵਰਤਾਇਆ ਕਿ ਜਦੋਂ ਉਹ ਬੱਚਾ ਸੰਸਾਰ ਤੋਂ ਜਾਂਦਾ ਹੈ ਵੱਡਾ ਹੋ ਕੇ ਬੁੱਢਾ ਹੋ ਕੇ, ਫਿਰ ਉਹ ਤਾਂ ਨਾ ਹੱਸਦਾ ਹੈ ਤੇ ਨਾ ਰੋਂਦਾ ਹੈ, ਪਰ ਸਾਰਾ ਹੀ ਪਰਿਵਾਰ ਪਿੱਛੇ ਰੋਂਦਾ ਹੈ, ਸਾਰਾ ਪਰਿਵਾਰ ਰੋਂਦਾ ਹੈ। ਕਿਉਂ? ਕਿਉਂਕਿ ਉਹਦੇ ਸੁੱਖਾਂ ਨੂੰ ਰੋਂਦੇ ਨੇ, ਇਸ ਤੋਂ ਸਾਨੂੰ ਇਹ ਸੁੱਖ ਮਿਲਦਾ ਸੀ, ਇਸ ਤੋਂ ਸਾਨੂੰ ਇਹ ਸੁੱਖ ਮਿਲਦਾ ਸੀ। ਕਹਿੰਦੇ ਨੇ ਜੰਮਣ ਮਰਨ ਵੱਡਾ ਵਿਛੋੜਾ ਬਿਨਸੈ ਜਗ ਸਬਾਏ, ਜਿਹੜੇ ਪਰਮਾਤਮਾ ਦਾ ਨਾਮ ਨਹੀਂ ਜਪਦੇ ਉਹਨਾਂ ਦਾ ਪਰਮਾਤਮਾ ਦੇ ਨਾਲ ਵੱਡਾ ਵਿਛੋੜਾ ਪਿਆ ਰਹਿੰਦਾ ਹੈ, ਲੰਮਾ ਵਿਛੋੜਾ ਪਿਆ ਰਹਿੰਦਾ ਹੈ, ਰੱਬ ਨਾਲ ਮੇਲ ਨਹੀਂ ਹੁੰਦਾ ਫਿਰ ਛੇਤੀ। ਲੱਭ ਧੰਦੇ ਮਾਇਆ ਜਗਤ ਭੁਲਾਇਆ ਕਾਲ ਖੜਾ ਰੂਆਏ, ਜਿਹੜੇ ਬੰਦੇ ਸਿਰਫ ਦੁਨਿਆਵੀ ਪਦਾਰਥਾਂ ਦੇ ਮੋਹ ਵਿੱਚ ਫਸੇ ਰਹਿੰਦੇ ਨੇ, ਕਹਿਣ ਲੱਗੇ ਉਹਨਾਂ ਨੂੰ ਮੌਤ ਬੜਾ ਡਰਾਉਂਦਾ ਹੈ, ਮੌਤ ਭਾਉ ਕਾਲ, ਉਹਨਾਂ ਨੂੰ ਮੌਤ ਤੋਂ ਬੜਾ ਡਰ ਲੱਗਦਾ ਹੈ। ਜਿਹੜੇ ਪਰਮਾਤਮਾ ਦੀ ਭਜਨ ਬੰਦਗੀ ਕਰਨ ਵਾਲੇ ਉਹ ਮੌਤ ਤੋਂ ਵੀ ਨਹੀਂ ਡਰਦੇ। ਬਾਬਾ ਆਵੋ ਭਾਈਓ ਗੱਲ ਮਿਲੈ ਮਿਲ ਮਿਲਦੇ ਆਸੀਸਾਂ, ਇਹ ਭਾਈਓ ਇਹ ਭਰਾਵੋ ਆਓ ਮਿਲੀਏ, ਮਿਲ ਕੇ ਬੈਠੀਏ, ਮਿਲ ਕੇ ਕੀ ਕਰਨਾ ਜੇ। ਕਹਿਣ ਲੱਗੇ ਜਿਹੜੇ ਰੱਬ ਨਾਲੋਂ ਟੁੱਟੇ ਹੋਏ ਨੇ ਉਹਨਾਂ ਨੂੰ ਅਸੀਸਾਂ ਦਈਏ। ਕਿਸ ਚੀਜ਼ ਦੀ? ਕਿ ਪਰਮਾਤਮਾ ਦੀ ਭਜਨ ਬੰਦਗੀ ਕਰਕੇ ਕਿਤੇ ਉਹਨਾਂ ਦਾ ਵੀ ਪਰਮਾਤਮਾ ਦੇ ਨਾਲ ਮੇਲ ਹੋ ਜਾਵੇ। ਦੇਹੂ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ, ਉਸ ਪਰਮਾਤਮਾ ਦੇ ਨਾਲ ਮੇਲ ਹੋ ਜਾਵੇ। ਬਾਬਾ ਸਚੜਾ ਮੇਲ ਨਾ ਚੁੱਕਈ ਪ੍ਰੀਤਮ ਕੀਆ ਦੇ ਆਸੀਸਾਂ ਕੇ, ਉਸ ਪਿਆਰੇ ਪ੍ਰੀਤਮ ਦੇ ਮਲਾਪ ਦੀ ਅਸੀਸ ਦਿਓ ਉਹਨਾਂ ਨੂੰ। ਕਹਿਣ ਲੱਗੇ ਉਸ ਪਰਮਾਤਮਾ ਦੇ ਨਾਲ ਇੱਕ ਵਾਰ ਮੇਲ ਹੋ ਜਾਵੇ ਫਿਰ ਵਿਛੋੜਾ ਨਹੀਂ ਪੈਂਦਾ। ਅੱਗੇ ਗੁਰਦੇਵ ਕਹਿੰਦੇ ਨੇ ਆਸੀਸਾਂ ਦੇਵੋ ਭਗਤ ਕਰੇਵੋ, ਮਿਲਿਆ ਕਿਆ ਕਿਆ ਮਿਲੋ। ਆਸੀਸਾਂ ਦਿਓ ਕਿਸ ਚੀਜ਼ ਦੀ? ਕਿ ਉਹ ਬੰਦਾ ਪਰਮਾਤਮਾ ਦੀ ਭਜਨ ਬੰਦਗੀ ਕਰਨ ਲੱਗ ਪਏ, ਤੇ ਜਿਹੜਾ ਪਰਮਾਤਮਾ ਦੀ ਭਜਨ ਬੰਦਗੀ ਕਰਦਾ ਹੋਵੇ, ਕਹਿਣ ਲੱਗੇ ਉਸ ਮਨੁੱਖ ਦਾ ਕਦੇ ਪਰਮਾਤਮਾ ਦੇ ਨਾਲ ਵਿਛੋੜਾ ਨਹੀਂ ਹੁੰਦਾ। ਇੱਕ ਭੁੱਲੇ ਨਾ ਵੋ ਤੇ ਵੋ ਥਾ ਵੋ ਗੁਰ ਸ਼ਬਦੀ ਸੱਚ ਖੇਲੋ। ਇਹ ਭਾਈ ਕਈਆਂ ਨੂੰ ਤਾਂ ਜਿਹੜੇ ਨਾਮ ਨੂੰ ਭੁੱਲ ਗਏ, ਪਰਮਾਤਮਾ ਦੇ ਨਾਮ ਨੂੰ ਹੀ ਭੁੱਲ ਗਏ, ਸਿਮਰਨ ਭੁੱਲ ਗਏ, ਭਜਨ ਬੰਦਗੀ ਭੁੱਲ ਗਏ। ਕਹਿਣ ਲੱਗੇ ਉਹਨਾਂ ਨੂੰ ਜ਼ਿੰਦਗੀ ਦੇ ਅਸਲੇ ਦਾ ਹੀ ਸਮਝ ਨਹੀਂ ਆਉਂਦੀ, ਤੇ ਕਹਿਣ ਲੱਗੇ ਪਰਮਾਤਮਾ ਦੀ ਭਜਨ ਬੰਦਗੀ ਕਰਕੇ ਨਾਮ ਸਿਮਰਨ ਦੀ ਖੇਡ ਖੇਡੋ। ਅਸੀਂ ਦੁਨੀਆ ਵੀ ਖੇਡ ਖੇਡਦੇ ਰਹਿੰਦੇ ਹਾਂ, ਬੜਾ ਕੁਝ ਅੰਦਰ ਚੱਲਦਾ ਰਹਿੰਦਾ ਹੈ। ਕਹਿਣ ਲੱਗੇ ਕਦੇ ਨਾਮ ਦੀ ਖੇਡ ਵੀ ਖੇਡ ਕੇ ਦੇਖੋ, ਨਾਮ ਸਿਮਰਨ ਦੀ ਭਜਨ ਬੰਦਗੀ ਦੀ ਫਿਰ ਅੰਦਰ ਕਿੰਨੀ ਖੁਸ਼ੀ ਮਿਲਦੀ ਹੈ, ਇਹਦੇ 'ਚ ਵੀ ਜਿੱਤ ਕੇ ਦੇਖੋ। ਤੇ ਅੱਗੇ ਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸੱਚ ਹੈ ਵਿਸੇ। ਪਰਮਾਤਮਾ ਦੀ ਹੋਂਦ ਸਦੀ ਵੀ ਕਾਇਮ ਰਹਿਣ ਵਾਲੀ ਹੈ। ਕਹਿਣ ਲੱਗੇ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ, ਜਿਹੜੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਪਰਮਾਤਮਾ ਵਿੱਚ ਲੀਨ ਰਹਿੰਦੇ ਨੇ, ਕਹਿਣ ਲੱਗੇ ਉਹਨਾਂ ਨੂੰ ਜਮ ਡਰਾ ਨਹੀਂ ਸਕਦੇ, ਮੌਤ ਦਾ ਉਹਨਾਂ ਨੂੰ ਕੋਈ ਡਰ ਨਹੀਂ ਰਹਿ ਜਾਂਦਾ। ਸਾਜਨ ਸਹਿਣ ਮਿਲੋ ਸੰਜੋਗੀ ਗੁਰਮਿਲ ਖੁੱਲੇ ਫਾਸੇ। ਹੇ ਸਾਜਨੋ ਹੇ ਮਿੱਤਰੋ ਆਓ ਆਪਾਂ ਮਿਲੀਏ, ਮਿਲ ਕੇ ਬੈਠੀਏ, ਤੇ ਕਹਿਣ ਲੱਗੇ ਗੁਰਮਿਲ ਖੁੱਲੇ ਫਾਸੇ, ਗੁਰੂ ਨੂੰ ਮਿਲ ਕੇ ਆਪਣੀ ਇਹ ਮੋਹ ਮਾਇਆ ਦੀ ਬੰਧਨਾ ਦੀ ਫਾਹੀ ਨੂੰ ਖੋਲ ਲਈਏ। ਬਾਬਾ ਨਾਂਗੜਾ ਆਇਆ ਜਗ ਮੈਂ ਦੁੱਖ ਸੁੱਖ ਲੇਖ ਲਿਖਾਇਆ। ਇਹ ਭਾਈ ਹਰੇਕ ਜੀਵ ਇਸ ਸੰਸਾਰ ਵਿੱਚ ਦੁੱਖ ਤੇ ਸੁੱਖ ਦੇ ਲੇਖ ਆਪਣੇ ਭਾਗਾਂ 'ਚ ਲਿਖਵਾ ਕੇ ਆਇਆ। ਭਾਉ ਜਿਸ ਤਰ੍ਹਾਂ ਦੇ ਮਨੁੱਖ ਕਰਮ ਕਰਦਾ ਰਹਿੰਦਾ ਹੈ ਉਸੇ ਤਰ੍ਹਾਂ ਦੇ ਉਹਦੇ ਭਾਗ ਲਿਖੇ ਜਾਂਦੇ ਨੇ, ਤੇ ਉਸੇ ਪਾਸੇ ਪਰਮਾਤਮਾ ਉਹਨਾਂ ਨੂੰ ਤੋਰ ਦਿੰਦਾ ਹੈ। ਲਿਖਿਆੜਾ ਸਾਹਾ ਨਾ ਟੱਲੈ ਜਿਹੜਾ ਪੁਰਬ ਕਮਾਇਆ। ਜਿਹੜੇ ਕਰਮ ਕਮਾਏ ਹੋਏ ਨੇ ਉਹ ਲਿਖਾ ਨਹੀਂ ਤੇਰਾ ਖਤਮ ਹੋਣਾ।
ਬਹਿ ਸੱਚੈ ਲਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਤਿਤ ਲਾਗਾ। ਪਰਮਾਤਮਾ ਨੇ ਬੜੀ ਫੁਰਸਤ ਵਿੱਚ ਬੈਠ ਕੇ ਇਹ ਤੇਰਾ ਲੇਖ ਲਿਖਿਆ ਹੈ। ਹੁਣ ਜੇ ਤੇਰੇ ਲੇਖ ਚੰਗੇ ਨੇ ਫਿਰ ਤੈਨੂੰ ਅੰਮ੍ਰਿਤ ਵਾਲੇ ਪਾਸੇ ਤੋਰ ਦੇਣਾ, ਭਾਉ ਚੰਗੇ ਪਾਸੇ ਤੋਰ ਦੇਣਾ। ਜੇ ਕਿਤੇ ਤੇਰੇ ਕਰਮ ਮੰਦੇ ਨੇ ਤੇ ਫਿਰ ਜ਼ਹਿਰੀਲੀ ਮਾਇਆ ਵਿੱਚ ਹੀ ਤੈਨੂੰ ਫਸਾ ਕੇ ਰੱਖਣਾ, ਆਪਣਾ ਨਾਮ ਭੁਲਾ ਦੇਣਾ। ਕਾਮਣ ਯਾਰੀ ਕਾਮਣ ਪਾਏ ਬਹੁ ਰੰਗੀ ਗੱਲ ਤਾਗਾ। ਕਹਿਣ ਲੱਗੇ ਇਹ ਜਿਹੜੀ ਮਾਇਆ ਹੈ ਨਾ, ਇਹ ਮਨੁੱਖਾਂ ਨੂੰ ਆਪਣੇ ਮੋਹ ਜਾਲ ਵਿੱਚ ਫਸਾ ਲੈਂਦੀ ਹੈ। ਹੋਚੀ ਮਤ ਭਇਆ ਮਨ ਹੋਚਾ, ਗੁੜਸਾ ਮੱਖੀ ਖਾਇਆ। ਜਿਹੜਾ ਮਾਇਆ ਦੇ ਮੋਹ ਵਿੱਚ ਫਸ ਗਿਆ, ਇਵੇਂ ਮੰਨੋ ਜਿਵੇਂ ਗੁੜ ਤੇ ਮੱਖੀ ਬਹਿੰਦੀ ਨਾ, ਮੱਖੀ ਉਹਦਾ ਸਵਾਦ ਲੈਣ ਵਾਸਤੇ ਗੁੜ ਤੇ ਬਹਿੰਦੀ ਹੈ, ਪਰ ਉਹ ਗੁੜ ਨਾਲ ਚਿਪਕ ਜਾਂਦੀ ਹੈ, ਚਿਪਕ ਕੇ ਮੌਤ ਉਹਦੀ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਮਾਇਆ ਵਿੱਚ ਰੱਚੀ ਮਿੱਚੇ ਰਹਿੰਦੇ ਨੇ ਉਹਨਾਂ ਦੀ ਆਤਮਕ ਮੌਤ ਹੋ ਜਾਂਦੀ ਹੈ। ਉਹ ਕਹਿੰਦੇ ਦੁਨਿਆਵੀ ਸੁੱਖ ਮਾਣਨੇ ਪਰ ਆਤਮਕ ਮੌਤ ਹੋ ਜਾਂਦੀ ਹੈ ਉਹਨਾਂ ਦੀ। ਫਿਰ ਗੁਰਦੇਵ ਕਹਿੰਦੇ ਨੇ ਨਾਮ ਰਜਾ ਦਾਇਆ ਕਲ ਭੀਤਰ ਨੰਗੋ ਬੰਦ ਚਲਾਇਆ। ਹੇ ਭਾਈ ਧਿਆਨ ਕਰਕੇ ਦੇਖ, ਤੂੰ ਸੰਸਾਰ ਵਿੱਚ ਨੰਗਾ ਆਇਆ ਸੀ, ਕੋਈ ਕੱਪੜੇ ਨਹੀਂ ਪਾਏ ਹੋਏ ਸੀ, ਤੇ ਜਦੋਂ ਜਾਏਗਾ ਨਾ ਤਦ ਵੀ ਨੰਗਾ ਹੀ ਜਾਏਗਾ। ਇਹ ਜੀਵ ਆਤਮਾ ਨੂੰ ਕੋਈ ਕੱਪੜੇ ਨਹੀਂ ਪਾਉਣੇ। ਬਾਬਾ ਰੋਵੋ ਜੇ ਕਿਸੇ ਰੋਵਣਾ, ਜਾਨੀਅੜਾ ਬੰਦ ਪਠਾਇਆ ਹੈ। ਜਾਨੀਅੜਾ ਬੰਦ ਪਠਾਇਆ ਹੈ, ਬਾਬਾ ਰੋਵੋ ਜੇ ਕਿਸੇ ਰੋਵਣਾ, ਕਿਹਨੂੰ ਰੋਈਏ। ਇੱਕ ਦਿਨ ਇਹ ਸਾਰਿਆਂ ਦਾ ਹਾਲ ਹੁੰਦਾ ਹੈ, ਬੰਦੇ ਨੂੰ ਬੰਨ ਕੇ ਤੇ ਘਰ ਵਾਲੇ ਹੀ ਚੁੱਕ ਕੇ ਲੈ ਤੁਰ ਪੈਂਦੇ ਨੇ। ਲਿਖਿਆੜਾ ਲੇਖ ਨਾ ਮੇਟੀਐ ਦਰਵਾ ਕਾਰੜਾ ਆਇਆ ਹੈ। ਉਸ ਪਰਮਾਤਮਾ ਦੇ ਦਰ ਦਾ ਸੱਦਾ ਆਉਂਦਾ ਹੈ, ਫਿਰ ਉਹ ਸੱਦਾ ਆਇਆ ਮੌਤ ਇਸ ਜੀਵ ਨੂੰ ਲੈ ਤੁਰਦਾ ਹੈ। ਹਾਕਾਰਾ ਆਇਆ ਜਾਂ ਤਿਸ ਭਾਇਆ ਰੁੰਨੇ ਰੋਵਣ ਹਾਰੇ। ਹੁਣ ਲੋਕੀ ਫਿਰ ਘਰ ਦੇ ਪਰਿਵਾਰ ਦੇ ਰਿਸ਼ਤੇਦਾਰ ਬੜੇ ਰੋਂਦੇ ਨੇ। ਕਿੰਨੇ ਰੋਂਦੇ ਨੇ? ਪੁੱਤ ਭਾਈ ਭਾਤੀਜੇ ਰੋਵੇ। ਇਹ ਰਿਸ਼ਤੇ ਨੇ ਨੇੜਲੇ, ਬੜੇ ਨੇੜਲੇ ਰਿਸ਼ਤੇ ਨੇ। ਪੁੱਤ ਭਾਈ ਭਾਤੀਜੇ ਰੋਵੇ, ਪ੍ਰੀਤਮ ਅਤ ਪਿਆਰੇ ਪਿਆਰੇ ਮਿੱਤਰ, ਉਹ ਵੀ ਰੋਂਦੇ ਨੇ। ਪਰ ਕਹਿਣ ਲੱਗੇ ਭੈ ਰੋਵੈ ਗੁਣਸਾਰ ਸੰਭਾਲੇ ਕੋ ਮਰੈ ਨਾ ਮੂਹਿਆ ਨਾਲੇ। ਉਹਦੇ ਸੁੱਖਾਂ ਨੂੰ ਰੋਂਦੇ ਨੇ ਸਾਰੇ, ਕੋਈ ਮਰੇ ਦੇ ਨਾਲ ਕੋਈ ਮਰਦਾ ਨਹੀਂ। ਪੁੱਤ ਭਾਈ ਭਾਤੀਜੇ ਰੋਵੈ, ਇਹ ਰੋਂਦੇ ਨੇ ਸਾਰੇ। ਪਰ ਕਹਿਣ ਲੱਗੇ ਸਾਰੇ ਸੁੱਖਾਂ ਨੂੰ ਰੋਂਦੇ ਨੇ। ਨਾਨਕ ਜੁਗ ਜੁਗ ਜਾਣ ਸਜਾਣਾ ਰੋਵੈ ਸੱਚ ਸੰਭਾਲੇ। ਨਾਨਕ ਹੇ ਨਾਨਕ ਜੁਗ ਜੁਗ ਜਾਣ ਸਜਾਣਾ, ਜਿਹੜਾ ਮਨੁੱਖ ਪਰਮਾਤਮਾ ਦੇ ਨਾਲ ਜੁੜ ਗਿਆ ਉਹ ਬੜਾ ਸਿਆਣਾ ਹੋ ਜਾਂਦਾ ਹੈ। ਰੋਵੈ ਸੱਚ ਸੰਭਾਲੇ, ਕਹਿਣ ਲੱਗੇ ਉਹ ਰੋਂਦੇ ਨੇ, ਭਾਉ ਉਹ ਦੁਨੀਆ ਵੀ ਮਾਇਆ ਵੱਲੋਂ ਉਪਰਾਮ ਰਹਿੰਦੇ ਨੇ, ਉਹ ਪਰਮਾਤਮਾ ਦੇ ਨਾਲ ਜੁੜ ਕੇ ਖੁਸ਼ ਰਹਿੰਦੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ, ਫਿਰ ਇਹ ਲੋਕ ਸੁਖੀ ਇਹ ਪਰਲੋਕ ਸੁਹਿਲੇ। ਨਾਨਕ ਹਰ ਪ੍ਰਭ ਆਪੇ ਮਿਲੇ ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕੋ ਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਿੱਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪ੍ਰੀਆਂ, ਸ਼ਬਦ ਗਾਵਣ ਆਈ।

0: ਸਾਖੀ ਗੁਰੂ ਜੀ ਕੀ ਫਤਿਹ।
1: ਸੋ ਠਾਕੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ।

ਸ੍ਰੀ ਹਰਿ ਰਾਜ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ। ਏਕ ਬਹਾਦਰ ਸਿਮਰਿਆ ਘਰ ਨਾਉਣੇ ਦਿਆਵੇ ਧਾਏ ਸਭ ਥਾਈ ਹੋਏ ਸਹਾਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ

ਸੁਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ।

ਭਾਣੇ ਵੀ ਸੱਚੇ ਪਾਤਸ਼ਾਹ ਜੀ ਉਹ ਦਿਹਾੜ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪਦੇ ਭਾਣੇ ਵਿੱਚ ਨਾਮ ਸਿਮਰਨ ਕਰਦਿਆਂ ਬਤੀਤ ਹੋਵੇ ਸੱਚੇ ਪਾਤਸ਼ਾਹ ਜੀ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਸ਼ਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਵਾਹਿਗੁਰੂ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ, ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ। ਸੋ ਆਪਣੇ ਕੋਲ ਜਿਸ ਤਰ੍ਹਾਂ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਪਹੁੰਚੇ ਹੋਏ ਹਨ, ਤਿੰਨ ਦੀਵਾਨ ਅੱਜ ਤੋਂ ਲੈ ਕੇ ਉਹਨਾਂ ਦੇ ਬਾਕੀ ਹਨ, 8 ਤੋਂ 9 ਆਪ ਜੀਆਂ ਨੇ ਸਮੇਂ ਸਿਰ ਪਹੁੰਚ ਕਰਕੇ ਲਾਹਾ ਲੈਣਾ ਜੀ।

ਕੇ ਫਰਿਆਦ ਕਰਦੇ ਨੇ ਹੇ ਦਾਤਾ ਕਿਰਪਾ ਕਰ ਜੀਵਨ ਦੇ ਅੰਦਰ ਤੇਰਾ ਨਾਮ ਆ ਜਾਏ। ਦਿਨ ਦੀ ਸ਼ੁਰੂਆਤ ਤੇਰੀ ਨਮਸਕਾਰ ਤੋਂ ਸ਼ੁਰੂ ਹੋਵੇ। ਜੀਵਨ ਦੇ ਅੰਦਰ ਸਤਿਗੁਰੂ ਆਪ ਪ੍ਰਕਾਸ਼ ਬਖਸ਼ੋ, ਸੁਖ ਬਖਸ਼ੋ। ਦੁਨੀਆਂ ਦੇ ਸੰਤ ਮਹਾਤਮਾ ਮਹਾਂਪੁਰਖ ਸਰਬ ਲੁਕਾਈ ਪਰਮਾਤਮਾ ਦਾ ਧੰਨਵਾਦ ਕਰਦੀ ਅੰਮ੍ਰਿਤ ਵੇਲੇ ਦਾ, ਪ੍ਰਭਾਤ ਵੇਲੇ ਦਾ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੀ। ਸਤਿਗੁਰਾਂ ਨੇ ਕਿਹਾ ਪੰਛੀ ਵੀ ਨਿਰੰਕਾਰ ਤੇਰੀ ਇਬਾਦਤ ਜੁੜਦੇ ਨੇ। ਮਹਾਰਾਜ ਸੰਤ ਮਹਾਤਮਾ ਭਗਤੀ ਕਰਦੇ ਹੋਏ ਤੇਰੀ ਯਾਦ ਵਿੱਚ ਜੁੜਦੇ ਹਨ। ਜੰਗਲਾਂ ਦੇ ਵਿੱਚ ਰਹਿਣ ਵਾਲੇ ਜੀਵ ਜੰਤੂ ਪੰਛੀ ਪੁਕਾਰ ਕਰਦੇ ਨੇ, ਭਾਵੇਂ ਵੇਖਣ ਚ ਸਾਨੂੰ ਇਹ ਸੁਣਦਾ ਕਿ ਜਿਹੜੀ ਜਿਹੜੀ ਹੈ ਇਹ ਪਉ ਫਟਾਲੇ ਵੇਲੇ ਬੋਲਦੀ ਹੈ, ਪਰ ਇਸ ਨੂੰ ਪਤਾ ਲੱਗ ਜਾਂਦਾ ਕਿ ਅੰਮ੍ਰਿਤ ਵੇਲਾ ਹੋਇਆ, ਪਉ ਫਟਾਲਾ ਹੋਇਆ। ਚਿੜੀ ਚੁੱਕੀ ਪਉ ਫੁੱਟੀ ਵਗਣ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ। ਪੰਛੀ ਵੀ ਧੰਨਵਾਦ ਕਰਦੇ ਨੇ ਰੱਬ ਦਾ। ਤੇ ਇਹਨਾਂ ਮਹਾਂਪੁਰਖਾਂ ਨੇ ਜਦੋਂ ਸੰਸਾਰ ਨੂੰ ਵੇਖਿਆ, ਇਹਨਾਂ ਪੰਛੀਆਂ ਦੀ ਆਵਾਜ਼ ਸੁਣੀ, ਜੰਗਲਾਂ ਵਿੱਚ ਵੇਲਿਆਂ ਵਿੱਚ ਜੀਵਨ ਬਤੀਤ ਕਰਨ ਵਾਲੇ ਉਹ ਸੰਤ ਮਹਾਤਮਾ ਅੰਮ੍ਰਿਤ ਵੇਲੇ ਉੱਠ ਕੇ ਰੱਬ ਦੀ ਇਬਾਦਤ ਵਿੱਚ ਜੁੜ ਗਏ। ਜੋੜਿਆ ਕਾਇਨਾਤ ਨੂੰ ਇਹਨਾਂ ਪੰਛੀਆਂ ਨੇ। ਜਦੋਂ ਪੰਛੀਆਂ ਦੀ ਚੂ ਚੂ ਦੀ ਆਵਾਜ਼ ਕੰਨਾਂ ਚ ਪਈ, ਬਾਬਾ ਫਰੀਦ ਜਿਹੇ ਮਹਾਂਪੁਰਖਾਂ ਨੇ ਵੀ ਇਹ ਪੁਕਾਰ ਕੇ ਕਹਿਤਾ, ਇਹ ਪੰਛੀਓ ਮੈਂ ਤੇਰੇ ਤੋਂ ਬਲਿਹਾਰ ਜਾਣਾ, ਤੁਹਾਡੇ ਤੋਂ ਬਲਿਹਾਰ ਜਾਣਾ, ਕਿਉਂਕਿ ਤੁਸੀਂ ਅੰਮ੍ਰਿਤ ਵੇਲੇ ਦਾ ਸਮਾਂ ਸਾਂਭਿਆ। ਕੱਕਰ ਵਿੱਚ ਰਹਿਣ ਵਾਲੇ, ਜੰਗਲ ਮਾਰੂ ਥਲ ਵਿੱਚ ਰਹਿਣ ਵਾਲੇ ਇਹ ਪੰਛੀਓ, ਤੁਸੀਂ ਰੱਬ ਦਾ ਪੱਲਾ ਪਕੜ ਕੇ ਰੱਖਿਆ। ਬਾਬਾ ਫਰੀਦ

ਮਨੁੱਖ ਦੇ ਪਾਸੋਂ ਰੱਬ ਦੀ ਇਬਾਦਤ ਖੋ ਲਈ। ਮਾਡਰਨ ਯੁੱਗ ਨੇ, ਤਕਨੀਕ ਦੇ ਯੁੱਗ ਨੇ ਚੰਗੀਆਂ ਚੰਗੀਆਂ ਚੀਜ਼ਾਂ ਤਾਂ ਸਾਨੂੰ ਦੇਤੀਆਂ ਸੰਸਾਰ ਨੂੰ, ਪਰ ਪਰਮਾਤਮਾ ਦੀ ਭਗਤੀ ਖੋ ਲਈ। ਤੇ ਜਿਨ੍ਹਾਂ ਨੇ ਜੀਵਨ ਸਮਰਪਿਤ ਕਰ ਦਿੱਤਾ ਰੱਬ ਦੇ, ਉਹਨਾਂ ਨੂੰ ਹਰ ਪਾਸੇ ਪਰਮਾਤਮਾ ਨਜ਼ਰ ਆਉਣ ਲੱਗਾ। ਹਰ ਪੰਛੀ ਦੇ ਅੰਦਰ, ਹਰ ਜੀਵ ਪਰਿੰਦੇ ਦੇ ਅੰਦਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਦੇਖਿਆ ਤਾਂ ਆਪ ਜੀ ਨੇ ਬਾਖੂਬ ਬਿਆਨ ਕੀਤਾ। ਆਪ ਜੀ ਕਹਿ ਰਹੇ ਹਨ, ਧੰਨ ਗੁਰੂ ਰਾਮਦਾਸ, ਦੇਖਣ ਨੂੰ ਤੁਹਾਨੂੰ ਦੁਨੀਆਂ ਦੇ ਇਹ ਕੀਟ ਪਤੰਗੇ ਨਜ਼ਰ ਆਉਂਦੇ ਨੇ, ਪਰ ਇਹਨਾਂ ਵਿੱਚ ਪਰਮਾਤਮਾ ਬੋਲਦਾ ਹੈ। ਫੁਰਮਾਨ ਕਰਦਿਆਂ ਕਹਿ ਰਹੇ ਨੇ,

ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਹੋ, ਹਰੀ ਤੋਂ ਬਗੈਰ ਕੁਛ ਬੋਲਦਾ ਹੋਇਆ ਨਜ਼ਰ ਨਹੀਂ ਆਉਂਦਾ, ਜੋ ਬੋਲਤਾ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ। ਹਰੀ ਹਰੀ ਜਪਦੇ ਨੇ ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿ ਰਹੇ ਨੇ, ਹੇ ਗੁਰੂ ਕੇ ਸਿੱਖੋ ਹੇ ਜਗਿਆਸੂਓ, ਗੁਰਮਤੀ ਹਰ ਹਰ ਬੁੱਲ, ਪਰਮਾਤਮਾ ਦੀ ਭਗਤੀ ਕਰਦਿਆਂ ਕਰਦਿਆਂ ਹਰ ਹਰ ਬੋਲੋ, ਗੁਰੂ ਕੇ ਵਚਨ ਦੁਆਰਾ ਬੋਲੋ ਤੇ ਜਿਹੜੇ ਬੋਲਦੇ ਨੇ ਉਹ ਪ੍ਰੇਮ ਦੇ ਕੱਸੇ ਪੁਰਸ਼ ਨੇ, ਜਿਹੜੇ ਦਿਨ ਰਾਤ ਪਰਮਾਤਮਾ ਦੇ ਰੰਗ ਵਿਚ ਰਤੇ ਰਹਿੰਦੇ ਨੇ ਤੇ ਕਹਿੰਦੇ ਮੈਂ ਆਪਣੇ ਗੁਰੂ ਅਮਰਦਾਸ ਗੁਰਦੇਵ ਜਿਹਾ ਪੁਰਖ ਕੋਈ ਨੀ ਦੁਨੀਆ ਦੇ ਵਿਚ ਵੇਖਿਆ, ਸਾਰੇ ਜਗਤ ਨੂੰ ਟੋਲ ਕੇ ਵੇਖ ਲਿਆ ਕਿਉਂਕਿ ਜੀਵਨ ਦਾਨ ਉਹਨਾਂ ਦਿੱਤਾ। ਹਜ਼ੂਰ ਫੁਰਮਾਨ ਕਰਦੇ ਕਹਿੰਦੇ ਨੇ

ਦਾਸ ਬਣ ਕੇ ਜੀਵਨ ਗੁਰੂ ਕੀ ਸਮਰਪਿਤ ਕਰਨਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰਦੇਵ ਦਾ ਪੁਰਬ ਮਨਾਇਆ, ਮਨਾਉਂਦੇ ਆ ਰਹੇ ਹਾਂ ਸਤਿਗੁਰਾਂ ਦੇ ਪੁਰਬ, ਪਰ ਗੁਰੂ ਨੂੰ ਕਿਤੇ ਮਨਾਉਣ ਦੀ ਜਾਚ ਆ ਜਾਏ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਰਲਾ ਪਾ ਕੇ ਬੇਨਤੀ ਕਰਦੇ ਨੇ ਕਿ ਹੇ ਮੇਰੇ ਰਾਮ ਜੀ, ਤੂੰ ਪ੍ਰਭ ਅੰਤਰ ਜਾਮੀ, ਕਰ ਕਿਰਪਾ ਗੁਰਦੇਵ ਦਿਆਲਾ, ਗੁਣ ਗਾਵਾਂ ਨਿਤ ਸਵਾਮੀ। ਫੁਰਮਾਨ

ਦਾ ਭਾਵ ਵਿਛੜੀ ਆਤਮਾ ਨੂੰ ਬਖਸ਼ ਕੇ ਸਦਾ ਲਈ ਕਲਿਆਣਤਾ ਬਖਸ਼ਣੀ, ਪਿੱਛੇ ਪਰਿਵਾਰ ਨੂੰ ਸੰਗਤਾਂ ਨੂੰ ਭਾਣਾ ਮੰਨ ਦਾ ਬਲ ਬਖਸ਼ਣਾ। ਐਸ ਵੇਲੇ ਉਹਨਾਂ ਦੀ ਅੰਤਮ ਅਰਦਾਸ ਵਿੱਚ ਬੇਅੰਤ ਸੰਗਤਾਂ ਨੇ ਆਪਦੇ ਦਰ ਤੇ ਹਾਜ਼ਰੀ ਭਰੀ ਹੈ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਆਪ ਜੀ ਨੂੰ ਸੁੰਦਰ ਪਛਾ ਕੇ ਹਾਜ਼ਰ ਕੀਤੇ ਹਨ ਸੱਚੇ ਪਾਤਸ਼ਾਹ ਅੰਗੀਕਾਰ ਕਰਨੇ, ਸੇਵਕਾਂ ਦੇ ਲੋਕ ਪਰ ਰੋਜ਼ ਪੜ੍ਹਦੇ ਕਜਨੇ। ਇਸ ਵੇਲੇ ਬਖਸ਼ਾਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ। ਸ੍ਰੀ ਮੁਖ ਬਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਦਾ ਨਾਮ ਚਿੱਤਾਵੇ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ।

0: ਗੁਰਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੇ ਅਟਲ ਹੁਕਮਾਂ ਦੀ ਤਾਮੀਲ ਕਰਦੇ ਹਾਂ। ਸਤਿਕਾਰਯੋਗ ਮਾਤਾ ਜੋਗਿੰਦਰ ਕੌਰ ਜੀ, ਸਤਿਗੁਰੂ ਨੇ ਉਹਨਾਂ ਨੂੰ ਜਿਤਨੀ ਆਰਜਾ ਬਖਸ਼ਿਸ਼ ਕੀਤੀ ਸੀ ਸੰਸਾਰਕ ਯਾਤਰਾ ਸੰਪੂਰਨ ਕਰਦਿਆਂ ਹੋਇਆਂ ਪਰਲੋਕ ਪਿਆਨਾ ਕਰ ਗਏ ਸਨ, ਸੋ ਉਹਨਾਂ ਦੇ ਨਿਮਿੱਤ ਆਪਾਂ ਸਾਰਿਆਂ ਨੇ ਸੰਗਤੀ ਰੂਪ ਦੇ ਵਿੱਚ ਗੁਰੂ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਹੈ। ਸਤਿਗੁਰੂ ਜੀ ਰਹਿਮਤ ਕਰਨ ਵਿੱਚ ਆਤਮਾ ਨੂੰ ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣ, ਪਰਿਵਾਰ ਨੂੰ ਸਤਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਸੋ ਆਓ ਹੁਣ ਅਗਲਾ ਪ੍ਰੋਗਰਾਮ ਆਪ ਜੀ ਨੂੰ ਸ਼ਰਮਣ ਕਰਾਉਣਗੇ ਸਤਿਕਾਰਯੋਗ ਵੀਰ ਜਸਵਿੰਦਰ ਸਿੰਘ ਜੀ ਜੰਡੀ ਗੁਰੂ ਘਰ ਦੇ ਮੁੱਖ ਸੇਵਾਦਾਰ, ਸੋ ਉਹਨਾਂ ਪਾਸੋਂ ਸ਼ਰਮਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬ ਸੰਭਾਲੇ ਪੰਥ ਨਿਹਾਲੇ, ਅਸਾਂ ਵੀ ਉੱਥੇ ਜਾਣਾ ਜਿਸ ਕਾ ਕੀਆ ਤਿੰਨ ਹੀ ਲੀਆ, ਹੋਆ ਤਿਸੇ ਕਾ ਪਾਣਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਅੱਜ ਸਵਰਗਵਤ ਸ੍ਰੀ ਮਾਤਾ ਜੋਗਿੰਦਰ ਕੌਰ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਹਟੇ ਹਾਂ, ਅਤੇ ਸਭ ਤੋਂ ਪਹਿਲਾਂ ਮੈਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਦਰਸ਼ਨ ਦਿਦਾਰੇ ਦਿੱਤੇ, ਅਤੇ ਪਾਠੀ ਸਿੰਘਾਂ ਦਾ ਧੰਨਵਾਦ ਜਿਨ੍ਹਾਂ ਨੇ ਜੋ ਮਹਾਰਾਜ ਦੇ ਬਾਣੀ ਦੇ ਸਲੋਕ ਅਤੇ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਨੇ, ਲਾਣੀਆਂ ਦੀ ਬਾਣੀ ਪੜ੍ਹੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਘਰ ਦੇ ਜੋ ਗਿਆਨੀ ਜੀ, ਗਿਆਨੀ ਦਿਲਬਾਗ ਸਿੰਘ ਜੀ ਮੁੱਖ ਸੇਵਾਦਾਰ, ਗਿਆਨੀ ਜਗਤਾਰ ਸਿੰਘ ਜੀ ਅਤੇ ਗਿਆਨੀ ਜੋਰਾਵਰ ਸਿੰਘ ਜੀ, ਜਿਨ੍ਹਾਂ ਨੇ ਬੜਾ ਹੀ ਬਰਾਗਮਈ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ ਹੈ, ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਅੰਤਿਮ ਅਰਦਾਸ ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ ਹੁਣਾਂ ਨੇ ਕੀਤੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਜੀ ਦੇ ਹੁਕਮ ਸਰਵਣ ਕੀਤੇ ਹਨ, ਅਤੇ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਜਿਸ ਦਿਨ ਤੋਂ ਇਹ ਭਾਣਾ ਵਾਪਰਿਆ, ਤੁਸੀਂ ਪਰਿਵਾਰ ਦੇ ਗ੍ਰਹਿ ਵਿਖੇ ਜਾ ਕੇ ਸੰਸਕਾਰ 'ਤੇ ਪਹੁੰਚ ਕੇ ਹੁਣ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ। ਦੁੱਖ ਵੰਡਾਇਆ ਵੰਡਿਆ ਜਾਂਦਾ ਹੈ, ਪਰਿਵਾਰ ਨੂੰ ਸਹਾਰਾ ਮਿਲਦਾ ਹੈ। ਜਾਣ ਵਾਲਾ ਇਨਸਾਨ ਕਦੇ ਵਾਪਸ ਨਹੀਂ ਆਇਆ, ਪਰ ਪਰਿਵਾਰ ਨੂੰ ਜ਼ਰੂਰ ਇਸ ਦੁੱਖ ਦੀ ਘੜੀ 'ਚ ਸਹਾਰਾ ਮਿਲਦਾ। ਤੁਹਾਡਾ ਪਰਿਵਾਰ ਵੱਲੋਂ ਮੈਂ ਗੁਰਦੁਆਰਾ ਸਾਹਿਬ ਫਰੀਮੁੰਡ ਦੇ ਸਮੂਹ ਸੇਵਾਦਾਰ ਆਪਣੇ ਜੰਡੀ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਅਰਦਾਸ ਕਰਦਾ ਕਿ ਮਹਾਰਾਜ ਇਸ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ। ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਕ ਸੰਬੰਧੀਆਂ ਨੂੰ, ਸਾਨੂੰ ਸਭਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਮੈਂ ਧੰਨਵਾਦ ਕਰਦਾ ਜੋ ਸਾਡੇ ਵੀਰ ਦੂਰੋਂ ਨੇੜਿਓਂ ਪਰਿਵਾਰ ਚੱਲ ਕੇ ਆਏ ਨੇ, ਸਿਆਟਲ ਤੋਂ ਸਰਦਾਰ ਸਰਜੀਤ ਸਿੰਘ ਅਤੇ ਸਰਦਾਰ ਬਲਕਾਰ ਸਿੰਘ ਸਪੈਸ਼ਲ ਇਸ ਦੁੱਖ ਦੀ ਘੜੀ ਦੇ ਵਿੱਚ ਇੱਥੇ ਪਹੁੰਚੇ ਨੇ, ਕਿਉਂਕਿ ਇਹ ਇੱਕ ਪਿੰਡ ਦੇ ਨੇ ਅਤੇ ਦਾਸ ਦੀ ਵੀ ਇਹਨਾਂ ਨਾਲ ਰਿਸ਼ਤੇਦਾਰੀ ਹੈ ਮੇਰੀ। ਜਿਵੇਂ ਮੈਂ ਉੱਥੇ ਵੀ ਦੱਸਿਆ ਸੀ ਕਿ ਮੇਰੀ ਜੋ ਵੱਡੀ ਨੂੰਹ ਹੈ ਉਹ ਇਹਨਾਂ ਦੇ ਉੱਥੋਂ ਪਿੰਡ ਤੋਂ, ਅਤੇ ਇਹ ਸਰਜੀਤ ਸਿੰਘ ਅਤੇ ਬਲਕਾਰ ਸਿੰਘ ਉਹਨਾਂ ਦੇ ਤਾਇਆ ਜੀ ਦੇ ਲੜਕੇ ਨੇ, ਇੱਕੋ ਹੀ ਪਿੰਡ ਦੇ ਨੇ। ਸਤਿਕਾਰਯੋਗ ਗੁਰਦੇਵ ਸਿੰਘ ਨਿੱਜਰ ਕਾਫੀ ਇਸ ਪਿੰਡ ਦੇ ਜੋ ਸਾਡੇ ਵੀਰ ਭੈਣਾਂ ਇੱਥੇ ਪਹੁੰਚੇ ਆ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਅਤੇ ਨਾਲ ਹੀ ਮੈਂ ਉੱਥੇ ਬੁਲਾਰੇ ਰਹਿ ਗਏ ਸੀ, ਕੁਛ ਮੈਂ ਨਹੀਂ ਦੇਖ ਸਕਿਆ, ਸਤਿਕਾਰਯੋਗ ਜਗਰੂਪ ਸਿੰਘ ਗਰੇਵਾਲ ਜੋ ਲੰਗਰ ਕਮੇਟੀ ਦੇ ਉੱਧਰ ਪ੍ਰਧਾਨ ਨੇ, ਅਤੇ ਇੱਕ ਉਹਨਾਂ ਨੂੰ ਮੈਂ ਟਾਈਮ ਨਹੀਂ ਦੇ ਸਕਿਆ ਜੋ ਸੰਗਤ 'ਚ ਬੈਠੇ ਆ। ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਕੁਝ ਮਿੰਟ ਆ ਕੇ ਸੰਗਤ ਦੇ ਨਾਲ ਵਿਚਾਰ ਸਾਂਝੇ ਕਰਨ। ਹੋਰ ਵੀ ਕਿਸੇ ਨੇ ਬੋਲਣਾ, ਇਹ ਤੁਹਾਡੀ ਆਪਣੀ ਸਟੇਜ ਹੈ, ਤੁਸੀਂ ਜ਼ਰੂਰ ਆ ਕੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਸਕਦੇ, ਪਰਿਵਾਰ ਨਾਲ ਦੁੱਖ ਸਾਂਝਾ ਕਰ ਸਕਦੇ। ਕਿਸੇ ਨੇ ਵੀ ਆ ਕੇ ਬੋਲਣਾ, ਜ਼ਰੂਰ ਬੋਲ ਸਕਦੇ। ਹੁਣ ਮੈਂ ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ, ਗਿਆਨੀ ਜਗਤਾਰ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਦਾ ਕਿ ਮਾਤਾ ਜੀ ਦੇ ਵੱਡੇ ਸਪੁੱਤਰ ਸਤਿਕਾਰਯੋਗ ਸਰਦਾਰ ਜਸ ਗਿੱਲ, ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਗੁਰੂ ਘਰ ਵੱਲੋਂ ਜੋ ਸੰਗਤ ਵੱਲੋਂ ਇਹ ਪਿਆਰ महाराज की बख्शिश, ये जो दुख पिया है ये सारे ही परिवार को चलण की महाराज समर्था बख्शे। सो मैं इन्हें बेनती करदा कि वह सरूपा दिता जाए सत्कारयोग वीर जस गिल आके सरूपा ले लो।

ਮੈਂ ਨਾਲ ਹੀ ਮੇਰੇ ਦੂਸਰੇ ਵੀਰ ਮਾਤਾ ਜੀ ਦੇ ਦੂਸਰੇ ਸਪੁੱਤਰ ਸਤਿਕਾਰਯੋਗ ਹਰਬੰਤ ਸਿੰਘ ਜੀ ਅਤੇ ਸਰਦਾਰ ਹਰਿੰਦਰ ਸਿੰਘ ਜੀ, ਸਰਦਾਰ ਸੁਰਿੰਦਰ ਸਿੰਘ ਜੀ, ਉਹਨਾਂ ਦੇ ਨਾਲ ਉਹਨਾਂ ਦੇ ਸਾਰੇ ਪਰਿਵਾਰ, ਬਾਕੀ ਮੇਰੀਆਂ ਭੈਣਾਂ, ਸਾਰੇ ਪਰਿਵਾਰ ਦੇ ਜੀ, ਬੱਚੇ, ਸਾਰਿਆਂ ਨਾਲ ਮੈਂ ਬਹੁਤ ਬਹੁਤ ਅਫਸੋਸ ਕਰਦਾ।

ਫਿਰ ਇੱਕ ਵਾਰ ਸਾਰੇ ਗਿੱਲ ਪਰਿਵਾਰ ਵੱਲੋਂ ਆਈ ਹੋਈ ਸੰਗਤ ਦਾ ਰਿਸ਼ਤੇਦਾਰਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਮੇਰਾ ਖਿਆਲ ਆ ਵੀ ਕਿਸੇ ਹੋਰ ਨੇ ਨਹੀਂ ਬੋਲਣਾ ਤਾਂ ਮੈਂ ਫਿਰ ਇੱਕ ਵਾਰ ਪਰਿਵਾਰ ਵੱਲੋਂ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਜੋ ਮਾਤਾ ਜੀ ਦੀ ਮਿੱਠੀ ਯਾਦ ਵਿੱਚ ਪਰਿਵਾਰ ਵੱਲੋਂ ਆਪ ਸੰਗਤਾਂ ਲਈ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ ਬੜੀ ਸ਼ਰਧਾ ਭਾਵਨਾ ਨਾਲ, ਉਹ ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛੱਕ ਕੇ ਜਾਣ ਦੀ ਕਿਰਪਾਲਤਾ ਕਰਨ। ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਬੋਲਦਿਆਂ ਇੱਕ ਨਹੀਂ ਅਨੇਕ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ, ਮੈਂ ਮਾਫ਼ੀ ਮੰਗਦਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਆਵਾਜ਼ ਗੂੰਜਦੀ ਹੈ, ਦੇਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

아니, 이제

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਫਤਿਹ ਆ ਰਹੀ ਆ। ਹਾਂਜੀ ਵਾਹਿਗੁਰੂ ਵਾਹਿਗੁਰੂ। ਨਹੀਂ ਜਦੋਂ ਤੁਸੀਂ ਬੋਲਦੇ ਹੋਰ ਆਉਂਦੀ ਆ ਏਦਾਂ ਵਾਹਿਗੁਰੂ
1: ਜਿੱਦਾਂ ਛੇਣੇ ਵੱਜਦੇ
0: ਵਾਹਿਗੁਰੂ।

ਮੈਨੂੰ ਇੱਦਾਂ ਲੱਗਦਾ ਵੀ ਜਦੋਂ ਮੇਰੀ ਆਵਾਜ਼ ਚੱਲ ਜਾਂਦੀ ਆ ਅੱਗੇ ਇਹ ਚੋਂ ਮੁੜ ਕੇ ਮੈਨੂੰ ਆਉਂਦੀ ਆ। ਵਾਹਿਗੁਰੂ ਵਾਹਿਗੁਰੂ। ਦੇਖੋ ਨਾ ਜਿੱਦਾਂ ਕੁਛ ਸਿੱਟਿਆ ਹੁੰਦਾ ਨਾ ਕਿਤੇ ਇਹਦੇ 'ਚ ਐਕੋ ਆਉਂਦੀ ਆ ਉਹ ਚੀਜ਼ ਦੀ ਆਵਾਜ਼ ਆਉਂਦੀ। ਵਾਹਿਗੁਰੂ।

ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਓ ਇੱਥੇ, ਆਪ ਸੁਣੋ, ਤੁਹਾਨੂੰ ਆਪ ਸੁਣੋ।

0: ਵਾਹਿਗੁਰੂ
1: ਯੂ ਨੋ ਇਟਸ ਲਾਈਕ

ਵਾਹਿਗੁਰੂ ਵਾਹਿਗੁਰੂ ਇਚੋਂ ਨਹੀਂ ਆਉਂਦੀ ਇਚੋਂ ਇਟਸ ਨਾਟ ਸਪੀਕਰ ਦੈਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

मौत कट गई। वाहे गुरु सतनाम श्री वाहे।

ਇਹੀ ਰੱਖ ਦਾਂਗੇ ਇੱਥੇ।

0: così che ho scrittato.
1: Tan man kaat

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।
1: ਠੀਕ ਹੈ, ਪਰ ਹੁਣ ਇਹ ਵੀ ਨਹੀਂ ਕਰਦਾ।

ਹੁਣ ਤਾਂ ਠੀਕ ਲੱਗਿਆ, ਹੁਣ ਤੁਹਾਨੂੰ ਤਾਂ ਨੀ ਆਉਂਦੀ, ਪਹਿਲਾਂ ਤਾਂ ਇੱਦਾਂ ਆਉਂਦੀ ਸੀ ਨਾ। humming is okay ਆ ਜਿਹੜੀ ਹੈ, that's coming from somewhere else. ਇਹਨੂੰ ਕਿੱਦਾਂ ਪਤਾ ਲੱਗੂਗਾ ਵੀ ਕਿਹੜਾ ਉਹਨਾਂ ਨੇ ਕਰਨਾ?

ਉਸ ਦੂਈ ਨੂੰ ਬਾਹਰ ਕੱਢ। ਤੇਰੇ ਮੁਤਾਬਕ ਹਰ ਕੁਝ ਧਰਤੀ ਤੇ ਨਹੀਂ ਹੋਣਾ, ਹੋਣਾ ਉਸ ਮੁਤਾਬਕ ਕਿ ਜੋ ਕੁਝ ਪਰਮਾਤਮਾ ਕਰਨਾ ਚਾਹੁੰਦਾ। ਜਿਸ ਵਕਤ ਦੁੱਖ ਮੁਸੀਬਤ ਜਾਂ ਕੋਈ ਭਾਣਾ ਵਾਪਰਦਾ ਉਸ ਵਕਤ ਨਹੀਂ ਮਨ ਮੰਨਦਾ, ਪਰ ਸਮਾਂ ਲੰਘਣ ਤੋਂ ਬਾਅਦ ਕਹਿੰਦਾ ਐਵੇਂ ਕਲਪਦੇ ਸਾਂ ਜੇ ਆਹ ਨਾ ਹੁੰਦਾ ਤੇ ਅੱਜ ਆਹ ਨਹੀਂ ਸੀ ਹੁੰਦਾ। ਜਿਹਦੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਭਾਈ ਜਗਤਾਰ ਸਿੰਘ ਜੀ, ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਹਨ, ਕਿਰਪਾ ਕਰਕੇ ਲਾਇਬ੍ਰੇਰੀ ਵਿੱਚ ਪਹੁੰਚ ਜਾਣ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

Ma di... Con la...

ਵਾਹਿਗੁਰੂ ਸਤਨਾਮ ਵਾਹਿਗੁਰੂ। ਠੀਕ ਹੈ, ਕਿੱਦਾਂ ਖਿੱਚੀਏ? ਮਾਈਕ ਹੋਰ ਨਹੀਂ ਆ ਸਕਦਾ।

ਖਾਲਸਾ ਵਾਹਿਗੁਰੂ ਜੀ ਕੀ

0: ਕਾ ਵਿਚਾਰੇ
1: ਗਈ ਕੋਟ ਨਵਤਨ ਨਾਮ ਧਿਆਵੇ
0: ਨਾਨਕ ਕਰਤੇ ਕਾ ਅੰਤ ਨ ਪਾਵੇ
1: ਗਈ ਕੋਟ ਭੈ ਅਭਿਮਾਨੀ
0: ਗਈ ਕੋਟ ਅੰਧ ਗਿਆਨੀ
1: ਗਈ